0: ਪਹਿਲਾ ਜੇ ਮੁਹੱਬਾ ਘਰ ਮੋਹੇ ਘਰ ਮੋਹੇ ਪਿਤਰੀ ਦੇ ਅੱਗੇ ਵਸਿਆਂ ਨੀ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਬੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੈ ਨਿਤ ਹੋਏ ਖਵਾਰ ਸੂਚੇ ਨਾ ਕੀ ਬੈਂਜ ਪਿੰਡਾ ਤੋਏ ਸੂਚੇ ਸਿਰ ਨਾਨਕਾ ਜਿਨ ਮਨ ਵਸਿਆ।

0: ਜੋਬਨ ਹਾਰਿਆ ਜੋਬਨ ਹਾਰਿਆ
1: ਮੌਰੀ ਉਪਰੇ ਪਲਾਣੇ ਕੌਣ ਵੇਖਾ ਰੰਗੀ ਹਰ ਮਸਵਾਰਿਆ ਉੱਠੇ ਮੰਡਪ ਮਾਰੀਆਂ ਲਾਏ ਬੈਠੀ ਘਰ ਵਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁੱਝ ਨਾ ਹੀ ਹਾਰਿਆ ਪਰ ਪਰਮਾਤਮਾ ਮਹਿਲ

0: ਅੱਖੀ ਸੁਤ ਵੇਖਣਾ ਪਰਤਰੇ ਪਰ ਤਨ ਰੂਹ ਕੰਨੀ ਸੁਤ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਸਾਧਮੀ ਬੰਦੇ ਜੰਪਰ ਜਾਏ ਮਹੱਲਾ ਪਹਿਲਾ
1: ਸਭ ਸੁਤਕ ਭਰਮ ਹੈ।

ਸਤਿਗੁਰ ਵੱਡਾ ਘਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਗਰੀ ਆਈਆਂ ਜਦ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਘਰ ਵਿੱਚੋਂ ਮਾਰ ਘੱਡੀਆਂ ਬੁਰਿਆਈਆਂ ਸਹਿ ਤੁੱਠੇ ਨੌ ਜਿੱਤ ਪਾਈਆਂ ਸਹਿ ਤੁੱਠੇ ਨੌ ਜਿੱਤ ਪਾਈਆਂ।

ਸੁੱਚਾ ਗਿਰ ਕਿਉਂ ਕੋਈ ਨਾ ਭੇਟਿਓ ਜਾ ਸੁੱਚਾ ਹੋਏ ਕੇ ਜਿਵੇਂ ਲਗਾ ਪੜ ਸਲੋ ਤੀਜਾ ਸੁੱਟਿਆ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤਤਾ ਹੋਇਆ ਪਾਕ ਪਵਿੱਤ ਪਾਪੀ ਸੁਕਨ ਗੱਡੀਆਂ ਚੁੱਕਾ ਪਾਈਆਂ ਤਿੱਤ ਜਦੋਂ ਕਲਾਮ ਲਾਚਰਿਆ ਬਿਨਾਂ ਵੈਰਸ ਕਾਹੇ ਨਾਨਕ ਕਿਵੇਂ ਜਾਣੀਏ ਤਿੱਤ ਮੁੱਖ ਚੁੱਕਾ ਪਾਏ।

ਰਾਹੀਂ ਸੋਚਣ ਕੱਢੀਏ ਨਾਹੀਂ ਇਸ ਜਗਤ ਕਾਇਤ ਗਰਭ ਹੱਡੀਏ ਕਿਸੇ ਨਾ ਕੀ ਪੜਕ ਕਰੇ ਹੋ ਬੁੱਝੀਏ।

ਵਾਂਗ ਰੋਵੇ ਚੁੱਪੀ ਕਰ ਜਾਏ ਪਰਵਾਹ ਨਹੀਂ ਕਿਸੇ ਕੀ ਬਾਤ ਸੱਚੇ ਨਾ ਹੈ ਦਰਵਾਟ ਉਪਰ ਖਰਚ ਮੰਗਾ ਜਬੇ ਦੇ ਤਾਂ ਖਾਏ ਦੀਵਾਨੇ ਕੋ ਕਲਮੇ ਕਾ ਹਮਤ ਮੇ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉ ਤੇਲ ਪੌੜੀਆ ਪੇ ਕਰਨਾ ਕੀਓ।

0: ਕਰਨਾ ਕਿ ਉਹ ਕਲਾਪੇ ਹੀ ਤੇ ਧਾਰੀ ਹੈ। ਦੇਖਿਆ ਕੀਤਾ ਆਪਣਾ ਧੜ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ। ਜਿਸ ਕਿਆ ਜੀ ਪ੍ਰਾਣ ਹੈ ਕਿ ਉਹ ਸਾਹਿਬ ਮਨੋ ਵਿਸਾਰੀ ਹੈ। ਆਪਣ ਹੱਥੀ ਆਪਣਾ
1: ਆਪੇ ਹੀ।

ਇਸ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈ ਆਪਣਾ ਸਾ ਘਾਲ ਬੁਰੀ ਕਿਉਂ ਕਰ ਲਈਏ। ਮੰਦਾ ਮੂਲ ਲੱਗੀ ਚਾਹੀਦੇ ਲੰਮੀ ਨਦ ਨਿਹਾਲੀਏ। ਕਿਉਂ ਸਾਹਿਬ ਨਾਲ ਨਹਾਰੀਏ ਵੇ ਤੇ ਵੇ ਹਾ ਪਾਸਾ ਕਰ ਲਈਏ।

ਜੇ ਵੇਖੋ ਮੰਗੇ ਅੰਮ੍ਰਿਤ ਵੇਖੋ ਇਹ ਨਿਓ ਮਹੱਲਾ ਦੂਜਾ ਨਾਲ ਜਾਣੇ ਦੋਸਤੀ ਕਦੇ ਨਾ ਵਿਰਾਸ ਜਿਹਾ ਜਾਣੇ ਤਿਹ ਵਰਤੇ ਵੇਖੋ ਕੋ ਨਜਾਸ ਵਸੂ ਨਿਵਸੂ ਆਵੇ ਦੂਜੀ ਹੋਏ ਪਾਸ ਸਹਿਣ ਸਿੱਧੀ ਗੁਣ ਚੱਲੇ ਕਈ ਬਣੇ ਅਰਦਾਸ।

ਕਿਵੇਂ ਤੇਰੇ ਵੱਲੋਂ ਮੁੱਖ ਪਰਤਾਵਾ ਤੇਰੇ ਵਿੱਚੋਂ ਰੱਬ ਵੇਖਿਆ। ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਤੋਂ ਬਾਤ ਸੁਣਦੇ ਹਾਂ ਚਰਨਦਾਸ ਸੋਨਾ ਨੂੰ।

0: ਨੀਚੀ ਉੱਤੇ ਚਾ ਕੇ ਚਾ ਦੇਖੋ, ਨੀਚੀ ਉੱਤੇ ਚਾ ਕੇ ਚਾ ਦੇਖੋ, ਇਵੇਂ ਲੱਗਦਾ ਹੈ ਜਿਵੇਂ ਕੰਕਰੀਟ ਦਾ ਜੰਗਲ ਉੱਗ ਪੋਇਆ ਹੋਵੇ। ਨੀਚੀ ਉੱਤੇ ਚਾ ਕੇ ਚੋ ਦੇਖੋ, ਇਵੇਂ ਲੱਗਦਾ ਹੈ ਜਿਵੇਂ ਕੰਕਰੀਟ ਦਾ ਜੰਗਲ ਉੱਗ ਪੋਇਆ ਹੋਵੇ। ਬਸ ਦੂਰ ਤੋਂ ਹੀ, ਬਸ ਦੂਰ ਤੋਂ ਹੀ ਹਾਏ ਹੈਲੋ, ਕਿੱਥੇ ਆਉਣਾ ਪਈ, ਕਿੱਥੋਂ ਆਉਣਾ ਪਈ, ਦਿਨ ਸਪਤਾਹ ਮਹੀਨੇ ਤੇ ਵੇਲੇ ਵੇਲੇ ਸਾਲਾਂ ਬੀਤ ਵੇਂਦੇ ਹਨ। ਦਿਨ ਸਪਤਾਹ ਮਹੀਨੇ ਤੇ ਵੇਲੇ ਵੇਲੇ ਸਾਲਾਂ ਬੀਤ ਵੇਂਦੇ ਹਨ, ਇੱਕ ਦੂਜੇ ਕੋ ਮਿਲੇ ਡਿੱਠੇ ਝਪੀਆਂ ਪਾਤੇ ਤੇ ਹਾਂ ਦਾ ਹਾਲ ਵਣੇਂਦੇ। ਬਸ ਇੱਕ ਗੱਲ ਬਹੁਤ ਸੋਹਣੀ ਲੱਗਦੀ ਹੈ ਇੱਥਾਂ, ਬਾਵਾਂ ਸਿੰਨੀ ਸਿੰਨੀ ਰੇਤ ਤੇ ਭੱਜਾਂ ਸਮੁੰਦਰ ਦੇ ਉੱਤੇ। ਕਹਿਣਾ ਹੋਵਾਂ ਯਾ ਹੋਵੇ ਕੋਈ ਸੰਗੀ ਸਾਥੀ ਜੀਵਨ ਸਾਥੀ, ਠੰਡੀ ਠੰਡੀ ਹਵਾਵਾਂ ਤੇ ਹੋਵੇ ਉੱਠਦੀ ਲਹਿਰਾਂ ਦਾ ਸ਼ੋਰ।
1: ਸ਼ੋਰ
0: ਵਰਸੋਵਾ ਬੀਚ, ਮੱਡ ਬੀਚ, ਰੌਕ ਬੀਚ, ਜੂ ਬੀਚ, ਯਾ ਹੋਵੇ ਮੈਰੀਨ ਡਰਾਈਵ। ਬਹਿੰਦਾ ਕੋਈ ਸ਼ੀਸ਼ ਤੇ ਕੋਈ ਬਹਿੰਦਾ ਧਰਤੀ ਤੇ, ਇਹ ਵੱਲ ਮਸ਼ਹੂਰ ਹੈ। ਸ਼ਹਿਰਾਂ ਤੋਂ ਸ਼ਹਿਰ ਮੁੰਬਈ, ਸ਼ਹਿਰ ਮੁੰਬਈ, ਸਪਨੋ ਦਾ ਸ਼ਹਿਰ ਮਸ਼ਹੂਰ, ਸ਼ਹਿਰ ਮੁੰਬਈ, ਸ਼ਹਿਰ ਮੁੰਬਈ।
2: ਧੰਨਵਾਦ
1: ਜੀ। ਪੂਰੀ ਕਹਾਣੀ ਇਹਨਾਂ ਨੇ ਆਪਣੀ ਕਵਿਤਾ ਦੇ ਵਿਚ ਸ਼ੋਰਾ ਜੀ ਨੇ ਦੱਸ ਦਿੱਤੀ ਹੈ। ਬਹੁਤ ਕਮਾਲ ਕੀਤੀ ਹੈ, ਬਹੁਤ ਅੱਛਾ ਲੱਗੇ, ਤੁਹਾਡੀ ਲੇਖਣੀ ਬਹੁਤ ਹੀ ਸ਼ਾਨਦਾਰ ਹੈ ਤੇ ਮੈਂ ਇਸੀ ਕਵੀ ਵਿਚ ਤੇ ਨਿਵੇਦਨ ਕਰਨ ਦਾ ਪਿਆ ਬਹਿਣ ਸੋਨੀਆ ਦੁਆ ਜੀ ਕੋ ਤੇ ਆਪ ਬੜੇ ਹੀ ਅੱਛੇ ਲੇਖਕ ਆਏ ਹਨ, ਕਵਿਤਾ ਹਨ, ਉਪਨਿਆਸ ਵੀ ਲਿਖੇ ਇਹਨਾਂ ਨੇ, ਕਈ ਕਾਵਿ ਸੰਗ੍ਰਹਿ ਲਿਖਣ, ਪਤਾ ਨਹੀਂ ਕਿਤਨੇ ਅਵਾਰਡ ਦੇ ਵਿਜੇਤਾ ਵੀ ਹਨ ਬਹਿਣ ਸੋਨੀਆ ਜੀ।
2: ਸ਼ੁਕਰੀਆ। ਇੱਕ ਸੁਫੀਆਨਾ ਨਜ਼ਮ ਪੇਸ਼ ਕਰਾਂਗੀ ਪਈ ਹਾਂ।
0: ਸਵਾਗਤ।

0: ਬਹੁਤ ਜੀ ਬਹੁਤ ਵਧੀਆ,
1: ਬਿਲਕੁਲ ਅਸਾਂ ਤੇ ਆਖਣ ਨੂੰ ਤਿਆਰ ਹਾਂ, ਅਸਾਂ ਵੀ ਤੁਹਾਡੇ ਬਹੁਤ ਖੂਬ ਗਾਤਾ ਆਖਿਆ ਤੁਸੀਂ,
0: ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ,
2: ਸ਼ੁਕਰੀਆ ਸ਼ੁਕਰੀਆ ਆਪ ਸਭ ਦਾ, ਬਹੁਤ ਬਹੁਤ ਸ਼ੁਕਰੀਆ।
0: ਵੱਲ ਹੁਣ ਲਾਸਟ ਵੇਚਣ ਆਇਆ ਵੀ ਆਪਣੀ ਕਵਿਤਾ
2: ਜੀ ਜੀ
1: ਹਾਂ ਜੀ
2: ਜ਼ਰੂਰ,
0: ਜਿਹੜੇ ਜੇ ਦਿਲ ਦੇ ਬਲਬਲੇ ਉੱਠਦੇ ਪੈਣ
2: ਜੀ ਜੀ
0: ਹਾਂ, ਮੈਂ ਕਵਿਤਾ ਮੇਰੀ ਪੇਸ਼ ਹੈ ਬੋਲੀਆਂ ਦੇ ਜਿਹਨੇ ਬਿਨਾਂ ਸਾਡਾ ਗੁਜ਼ਾਰਾ ਕੋਈ ਨੀ,
1: ਸਵਾਗਤ
0: ਕਿਸੇ ਦਾ ਵੀ ਗੁਜ਼ਾਰਾ ਕੋਈ ਨੀ
1: ਜੀ ਹਾਂ,
0: ਮੈਂ ਤਾਂ ਕਹਿੰਦਾ ਇਸ ਕਵਿਤਾ ਦੇ ਅਗਰ ਅਮਲ ਕਰਨ ਲੋਕ ਤਾਂ ਸੁਖੀ ਹੀ ਰਸਨ, ਜੋ ਮੈਂ ਆਖਣਾ ਚਾਹੁੰਦਾ
1: ਬਿਲਕੁਲ।
0: ਤੇ ਪੇਸ਼ ਹੈ ਕਵਿਤਾ ਜ਼ਾਰਾ ਦੇ ਚਰਨਾਂ ਵਿੱਚ ਸਮਰਪਿਤ ਹੈ, ਮੈਂ ਸਭ ਕੋ ਇਹ ਗੱਲ ਕਰੇ ਸਾਂ

0: ਇਹਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਨਵੇਂ ਸ਼ਰੋਤਾ ਸਾਕ ਸੁਣਦੇ ਮੈਨੂੰ ਉਹਨਾਂ ਦਾ ਸਭ ਦਾ ਧੰਨਵਾਦ ਕਰਾਂਗਾ
1: ਜੀ
0: ਤੇ ਧੰਨਵਾਦ ਆਲ ਇੰਡੀਆ ਰੇਡੀਓ ਵਾਲਿਆਂ ਦਾ ਵੀ ਜਿਵੇਂ ਪ੍ਰੋਗਰਾਮ ਬਣਾਇਆ ਸੁਰੇਸ਼ ਮੀਨਾ ਜੀ ਸਭ ਦਾ ਧੰਨਵਾਦ ਤੇ ਬਲ ਜਲਦੀ ਹੀ ਦੁਬਾਰਾ ਮਿਲਸੂ ਮੈਂ ਪ੍ਰਮੋਦ ਚੋਪੜਾ ਸ੍ਰੀ ਸੁੰਦਰ ਲਾਲ ਛਾਬੜਾ ਜੀ ਬੱਲਰਗੜ੍ਹ ਤੋਂ ਆਏ ਤੇ ਸੋਮਿਆ ਦੁਬਾ ਬੈਨ ਜੀ ਹਲਦਵਾਨੀ ਤੋਂ ਆਏ ਉਹਨਾਂ ਦੇ ਨਾਲ ਤੁਹਾਡਾ ਸਭਾ ਦਾ ਸਵਾਗਤ ਕਰਦਾ ਧੰਨਵਾਦ
1: ਧੰਨਵਾਦ ਖਤਮ ਥੀਂਦਾ ਹੈ ਘਰਾਂ ਕੋ ਜੁਲਦੇ ਹਾਂ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਅਗਲੇ ਪ੍ਰੋਗਰਾਮ ਵਿਚ ਫਿਰ ਮਿਲਵਾ

ਐਫ ਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਪੇਸ਼ ਪ੍ਰੋਗਰਾਮ ਦੇਸ਼ ਪੰਜਾਬ।

ਸਾਨੂੰ ਅੱਜ ਅਸੀਂ ਗੱਲ ਕਰਾਂਗੇ ਇੱਕ ਯੁੱਗ ਪੁਰਸ਼ ਤੇ ਰਾਸ਼ਟਰ ਨਿਰਮਾਤਾ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਹੋਣਾ ਬਾਰੇ। ਜੇਕਰ ਭਾਰਤ ਦੀ ਸਿਆਸਤ ਜਾਂ ਇੱਥੋਂ ਦੇ ਕਹਿ ਲਓ ਕਿ ਸਿਆਸੀ ਇਤਿਹਾਸ ਵਿੱਚ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਗੱਲ ਕਰੀਏ ਤਾਂ ਇੱਕ ਐਸਾ ਨਾਮ ਹੈ ਜੋ ਰਾਸ਼ਟਰਵਾਦ, ਅਨੁਸ਼ਾਸਨ ਤੇ ਸਿਧਾਂਤਕ ਰਾਜਨੀਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ 6 ਜੁਲਾਈ 1901 ਨੂੰ ਕਲਕੱਤਾ ਦੇ ਇੱਕ ਪੜ੍ਹੇ ਲਿਖੇ ਬੌਧਿਕ ਪਰਿਵਾਰ ਵਿੱਚ ਹੋਇਆ। ਡਾਕਟਰ ਮੁਖਰਜੀ ਨੇ ਸਿਰਫ ਸਿੱਖਿਆ ਦੇ ਖੇਤਰ ਚ ਹੀ ਮਹੱਤਵਪੂਰਨ ਦੀ ਨਹੀਂ ਸਿਰਜੇ, ਸਗੋਂ ਆਜ਼ਾਦ ਭਾਰਤ ਦੀ ਨੀਂਹ ਰੱਖਣ ਵਿੱਚ ਵੀ ਆਪਣੀ ਅਹਿਮ ਭੂਮਿਕਾ

ਡਾਕਟਰ ਮੁਖਰਜੀ ਹੁਣਾਂ ਦੇ ਕਰੀਅਰ ਦੇ ਆਰੰਭਕ ਦੌਰ ਦੀ ਗੱਲ ਕਰ ਲਈਏ ਤਾਂ ਡਾਕਟਰ ਮੁਖਰਜੀ ਇੱਕ ਪ੍ਰਤਿਭਾਸ਼ਾਲੀ ਵਿਦਿਆਰਥੀ ਸਨ। ਉਹਨਾਂ ਨੇ ਕੋਲਕਾਤਾ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਮੁਕੰਮਲ ਕੀਤੀ, ਬਾਅਦ ਵਿੱਚ ਇੰਗਲੈਂਡ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਉਹਨਾਂ ਦੀ ਬੌਧਿਕ ਸਮਰੱਥਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਸਿਰਫ 33 ਸਾਲ ਦੀ ਉਮਰ ਵਿੱਚ ਉਹ ਕਲਕੱਤਾ ਜਾਂ ਕੋਲਕਾਤਾ ਯੂਨੀਵਰਸਿਟੀ ਦੇ ਉਪ ਕੁਲਪਤੀ ਬਣ ਗਏ। ਉਹਨਾਂ ਦਾ ਇਸ ਗੱਲ ਦੇ ਵਿੱਚ ਬੜਾ ਪੁਖਤਾ ਯਕੀਨ ਸੀ ਕਿ ਸਿੱਖਿਆ ਨੂੰ ਹੀ ਰਾਸ਼ਟਰ ਨੂੰ ਸਮਰੱਥ ਬਣਾਉਣ ਦਾ, ਜਿਹੜਾ ਸਿੱਖਿਆ ਹੈ, ਜਿਹੜੀ ਤਾਲੀਮ ਹੈ, ਉਹ ਸਭ ਤੋਂ ਵੱਡਾ ਜ਼ਰੀਆ ਹੈ, ਸਭ ਤੋਂ ਵੱਡਾ ਸਾਧਨ ਹੈ। ਡਾਕਟਰ ਮੁਖਰਜੀ ਦੇ ਰਾਜਨੀਤਿਕ ਸਫ਼ਰ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਸਿਧਾਂਤ, ਉਹਨਾਂ ਦੇ ਅਸੂਲ ਹਮੇਸ਼ਾ ਸੱਤਾ ਤੋਂ

ਜਦੋਂ ਉਦਯੋਗ ਮੰਤਰੀ ਸਨ ਤਾਂ ਉਹਨਾਂ ਨੇ ਦੇਸ਼ ਦੇ ਉਦਯੋਗੀਕਰਨ ਲਈ ਮਜ਼ਬੂਤ ਨੀਤੀਆਂ ਬਣਾਈਆਂ। 1951 ਵਿੱਚ ਉਹਨਾਂ ਨੇ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ। ਉਹਨਾਂ ਦਾ ਵਿਜ਼ਨ ਜਾਂ ਉਹਨਾਂ ਦੀ ਸੋਚ ਇੱਕ ਅਜਿਹੇ ਭਾਰਤ ਦਾ ਨਿਰਮਾਣ ਸੀ ਜੋ ਆਪਣੀ ਸੱਭਿਆਚਾਰਕ ਵਿਰਾਸਤ ਤੇ ਮਾਣ ਕਰੇ ਤੇ ਆਧੁਨਿਕ ਟੈਕਨੋਲੋਜੀ ਦੇ ਨਾਲ ਨਾਲ ਆਤਮ ਨਿਰਭਰ ਵੀ ਬਣੇ। ਕਸ਼ਮੀਰ ਅਤੇ ਏਕ ਨਿਸ਼ਾਨ ਏਕ ਵਿਧਾਨ ਦਾ ਸੰਘਰਸ਼ ਡਾਕਟਰ ਮੁਖਰਜੀ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਸੀ। ਜੰਮੂ ਕਸ਼ਮੀਰ ਨੂੰ ਭਾਰਤ ਵਿੱਚ ਜਾਂ ਭਾਰਤ ਨਾਲ ਜੋੜਨ ਦਾ ਇੱਕ ਤਰ੍ਹਾਂ ਦਾ ਸੰਘਰਸ਼ ਸੀ। ਉਸ ਸਮੇਂ ਕਸ਼ਮੀਰ ਜਾਣ ਲਈ ਭਾਰਤੀ ਨਾਗਰਿਕਾਂ ਨੂੰ ਪਰਮਿਟ ਲੈਣਾ ਪੈਂਦਾ ਸੀ ਜਿਸ ਦਾ ਉਹ ਸਖ਼ਤ ਵਿਰੋਧ ਕਰਦੇ ਸਨ। ਉਹਨਾਂ ਨੇ ਦਲੀਲ ਦਿੱਤੀ ਸੀ ਕਿ ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਪ੍ਰਧਾਨ ਤੇ ਦੋ ਨਿਸ਼ਾਨ ਨਹੀਂ ਚੱਲਣਗੇ। ਇਸ ਅਸੂਲ ਨੂੰ ਸਥਾਪਿਤ ਕਰਨ ਲਈ 1953 ਵਿੱਚ ਬਿਨਾਂ ਪਰਮਿਟ ਦੇ ਜੰਮੂ ਕਸ਼ਮੀਰ ਦੀ ਯਾਤਰਾ ਤੇ ਨਿਕਲੇ ਜਿੱਥੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੌਤ 3 ਜੂਨ 1953 ਨੂੰ ਹੋਈ। ਜੇਕਰ ਉਹਨਾਂ ਦੀ ਵਿਰਾਸਤ ਤੇ ਪ੍ਰੇਰਨਾ ਦੀ ਗੱਲ ਕਰ ਲਈਏ ਤਾਂ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਸਿਰਫ ਇੱਕ ਨੇਤਾ ਨਹੀਂ ਸਗੋਂ ਆਪਣੇ ਆਪ ਦੇ ਵਿੱਚ ਇੱਕ ਪੂਰੀ ਦੀ ਪੂਰੀ ਵਿਚਾਰਧਾਰਾ ਸਨ। ਇੱਕ ਇੱਦਾਂ ਦੇ ਰਾਸ਼ਟਰਵਾਦੀ ਸਨ।

ਜਿਨ੍ਹਾਂ ਨੇ ਕਦੇ ਵੀ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਸੀ ਕੀਤਾ। ਅੱਜ ਜਦੋਂ ਅਸੀਂ ਇੱਕ ਮਜ਼ਬੂਤ ਅਤੇ ਅਖੰਡ ਭਾਰਤ ਵੱਲ ਵੇਖਦੇ ਹਾਂ ਤਾਂ ਉਸਦੇ ਪਿੱਛੇ ਡਾਕਟਰ ਮੁਖਰਜੀ ਵਰਗੇ ਮਹਾਨ ਵਿਅਕਤੀ ਦਾ

ਇਹਨਾਂ ਦਾ ਜੀਵਨ ਅੱਜ ਦੇ ਨੌਜਵਾਨਾਂ ਅਤੇ ਰਾਜਨੀਤਿਕ ਵਰਕਰਾਂ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਹੈ ਕਿ ਰਾਜਨੀਤੀ ਦਾ ਉਦੇਸ਼ ਸਿਰਫ ਸੱਤਾ ਪ੍ਰਾਪਤ ਕਰਨਾ ਨਹੀਂ ਸਗੋਂ ਰਾਸ਼ਟਰ ਦੀ ਸੇਵਾ ਅਤੇ ਉਸ ਦੀ ਅਖੰਡਤਾ ਦੀ

ਜਿਸ ਸਮੇਂ ਨੇ ਸੀ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋਂ ਬਾਅਦ ਅਗਲੀ ਗੱਲ ਹੈ ਕਿ ਸਾਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਤੁਹਾਨੂੰ ਬੜੀ ਸ਼ਿੱਦਤ ਨਾਲ ਕਥਾਲੋਕ ਸਿਲਸਿਲੇ ਦੀ ਉਡੀਕ ਹੋਏਗੀ ਤੇ ਅੱਜ ਕਥਾਲੋਕ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਬਰਥਡੇ ਗਿਫਟ। ਨਾ ਭਾਈ ਨਾ ਸਮਝਿਓ ਕਿ ਤੁਹਾਡੇ ਜਨਮਦਿਨ ਦਾ ਤੋਹਫਾ, ਹਾਂ ਜਿਹੜੇ ਵੀ ਸਾਮੇਨ ਸੁਣ ਰਹੇ ਨੇ ਉਹਨਾਂ ਦਾ ਜਦੋਂ ਵੀ ਜਨਮਦਿਨ ਹੁੰਦਾ ਸਾਡੀਆਂ ਸ਼ੁਭ ਕਾਮਨਾਵਾਂ ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ। ਅਸਲ ਚ ਬਰਥਡੇ ਗਿਫਟ ਉਸ ਕਹਾਣੀ ਦਾ ਨਾਮ ਹੈ ਜਿਸ ਨੂੰ ਲਿਖਿਆ ਹੈ ਸੁਰਿੰਦਰ ਬਾਠ ਨੇ ਤੇ ਉਸਦਾ ਨਾਟਕੀ ਰੂਪਾਂਤਰਨ ਤੁਹਾਡੀ ਨਜ਼ਰ ਕਰਨ ਜਾ ਰਿਹਾ ਇਸ ਉਮੀਦ ਦੇ ਨਾਲ ਕਿ ਤੁਹਾਨੂੰ ਪਸੰਦ ਆਏਗੀ।

깜짝 놀라시고 소리야. 그쵸? 일단 같이 나가. 이렇게 될라드래. 지금 따라? 아, 해야겠다, 이제. 파티 안 돌리지. ਸਾਫੀ ਤੇ ਬਿਲਕੁਲ ਖਰਾਬ ਸੀ ਪਰ ਕੁਝ ਕਰ ਨਹੀਂ ਸੀ ਸਕਦਾ ਹਾਂ ਮੈਂ ਉਹ ਮਿਲਣਾ ਚਾਹੁੰਦਾ ਸੀ ਉਹ ਨੇੜੇ ਹੋਣਾ ਚਾਹੁੰਦਾ ਸੀ ਦੇਖਦਾ ਇੱਕ ਦਿਨ ਕੁਦਰਤ ਮੇਰੇ ਤੇ ਮਿਹਰਬਾਨ ਹੋ ਗਈ

0: ਨਾਲ ਮੈਂ ਤਿਆਰ ਹਾਂ। ਉਹ ਸੋਸਾਇਟੀ ਕਦਮ ਕਦਮ ਤੇ ਕਿੰਨੀ ਸੈਲਫਿਸ਼ ਹੈ, ਕਿੰਨੀ ਕਰਪਟ ਹੈ, ਇਹ ਸੋਚ ਕੇ ਮਨ ਕੰਬ ਜਾਂਦਾ ਹੈ।
1: ਯੂਅਰ ਕਾਫੀ ਸਰ, ਥੈਂਕ ਯੂ, ਵੈਲਕਮ।
2: ਮੈਂ ਤਾਂ ਬੇਟਾ ਨੂੰ ਬੜੀ ਵਾਰੀ ਕਿਹਾ ਕਿ ਕੁਝ ਲੈ ਦੇ ਕੇ ਆਪਰੇਸ਼ਨ ਕਰਵਾ ਲੈਂਦੇ ਹਾਂ।
3: ਮੰਮਾ ਆਪਣੀ ਅੱਖਾਂ ਨੇ, ਮੈਂ ਇਨਸਾਨੀਅਤ ਦੀਆਂ ਅੱਖਾਂ ਚ ਘੱਟਾ ਨਹੀਂ ਪਾ ਸਕਦੀ।
0: ਕਵਿਤਾ ਜੀ, ਇਸ ਬਾਰੇ ਅਵੇਅਰਨੈਸ ਲਿਆਉਣ ਵਾਸਤੇ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪਈ।
3: ਤੁਸੀਂ ਫਿਲਹਾਲ ਕੌਫੀ ਪੀਣ ਦੀ ਸ਼ੁਰੂਆਤ ਕਰੋ, ਠੰਡੀ ਹੋ ਰਹੀ ਹੈ।

0: ஜோத், கிணறுல தான் இருக்கானோ?
1: ਮੈਨੂੰ
0: ਪਤਾ ਜਦੋਂ ਮੈਂ ਗਾ ਰਹੀ ਸੀ ਤਾਂ ਤੁਸੀਂ ਮੋਬਾਈਲ ਤੇ ਮੇਰੀ ਮੂਵੀ ਬਣਾ ਰਹੇ ਸੀ। ਇੱਕ ਟਾਈਮ ਤੇ ਇੱਕੋ ਸਵਾਲ ਕਰੋ। ਮੰਮੀ ਨੇ ਕਿਹਾ ਕਿ ਮੈਂ ਤੁਹਾਡੇ ਕੋਲ ਬੈਠਾ, ਉਹ ਸ਼ਾਇਦ ਕਿਸੇ ਪ੍ਰਮੋਟਰ ਨਾਲ ਗੱਲ ਕਰਨ ਗਏ ਨੇ।
1: ਦੂਜਾ ਸਵਾਲ ਪਤਾ
0: ਜੀਵਨ ਜੋਤੀ ਬੜਾ ਕੁਝ ਹੈ ਜੋ ਮਨ ਦੀ ਅੱਖਾਂ ਨਾਲ ਦੇਖਿਆ ਜਾ ਸਕਦਾ।
1: ਅੱਛਾ ਜੀ, ਹੋਰ ਕੀ ਦੇਖਿਆ ਤੁਹਾਡੇ ਮਨ ਦੀਆਂ ਅੱਖਾਂ?
0: ਇੱਕ ਦਿਲ ਜੋ ਮੇਰੀ ਬਹੁਤ ਚਿੰਤਾ ਕਰਦਾ ਹੈ।
1: ਕਿਸ ਦਾ?
0: ਮੰਮੀ ਦਾ, ਹੋਰ ਕਿਹਦਾ। ਕੀ ਗੱਲ, ਤੁਸੀਂ ਸੇਕਿਉਂ ਚੁਕਾ ਲਿਆ?
1: ਤੈਨੂੰ ਕਿਉਂ ਪਤਾ?
0: ਉਹੀ ਜਵਾਬ, ਮਨ ਦੀਆਂ ਅੱਖਾਂ। ਹਾਂ ਸੱਚ, ਤੁਸੀਂ ਤਾਂ ਡਾਕਟਰ ਕੋਲ ਗਏ ਸੀ ਨਾ?
1: ਹਾਂ ਗਿਆ ਸੀ। ਅੱਗੇ ਵੀ ਤਾਂ ਪੁੱਛ।
0: ਮੈਂ ਕੀ ਪੁੱਛਾਂ, ਤੁਸੀਂ ਆਪ ਹੀ ਦੱਸਦੇ ਨੇ ਜੋ ਵੀ ਹੋਇਆ ਹੈ ਨਾ।
1: ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ, ਤੇਰਾ ਹਾਸਾ ਬਹੁਤ ਪਿਆਰਾ।
0: ਅੱਛਾ, ਮੇਰੀ ਕਿਹੜੀ ਗੱਲ ਪਿਆਰੀ ਨਹੀਂ ਹੈ ਇਹ ਦੱਸੋ।
1: ਡਾਕਟਰ ਨੇ ਕਿਹਾ ਕਿ ਜਦੋਂ ਕੋਈ ਫਰੈਸ਼ ਕੇਸ ਆਇਆ ਤਾਂ ਸਭ ਤੋਂ ਪਹਿਲਾਂ

0: ਕੰਗ੍ਰੈਚੁਲੇਸ਼ਨਸ ਡਾਕਟਰ ਸ਼ਰਮਾ, ਯੂ ਆਰ ਅ ਮਿਰੇਕਲ। ਤੁਸੀਂ ਤਾਂ ਖੁਦਾ ਦਾ ਕਰਿਸ਼ਮਾ ਹੋ ਬਸ।
1: ਜੀ ਥੈਂਕ ਯੂ ਵੈਰੀ ਮਚ ਡਾਕਟਰ ਨਰੇਸ਼। ਅੱਜ ਮੈਂ ਪੇਸ਼ੈਂਟ ਦੀ ਪੱਟੀ ਖੁਲਵਾਈ, ਉਸ ਨੂੰ ਕੰਪਲੀਟ ਵਿਜ਼ਨ ਮਿਲਦਾ ਹੀ ਮੈਂ ਤੁਹਾਡੇ ਵੱਲ ਦੌੜਿਆ।
0: ਰੀਅਲੀ? ਅੱਛਾ ਡਾਕਟਰ ਸਾਹਿਬ, ਮੈਂ ਸੁਣਿਆ ਉਹ ਪੇਸ਼ੈਂਟ ਗਾਉਂਦੀ ਬਹੁਤ ਸੋਹਣਾ।
1: ਪਰ ਡਾਕਟਰ, ਉਸ ਪੇਸ਼ੈਂਟ ਨੂੰ ਚੁੱਪ ਰਹਿਣ ਦੀ ਇੰਸਟ੍ਰਕਸ਼ਨ ਹੈ।
0: ਨੋ
1: ਫਰਮਾਇਸ਼ ਡਾਕਟਰ। ਪਰ ਉਸ ਪੇਸ਼ੈਂਟ ਦੀ ਆਪਣੀ ਫਰਮਾਇਸ਼ ਬੜੀ ਕਮਾਲ ਦੀ ਸੀ।
0: ਅੱਛਾ,
1: ਅੱਖਾਂ ਦੀ ਰੋਸ਼ਨੀ ਵਾਪਿਸ ਆਉਣ ਤੋਂ ਬਾਅਦ ਉਹ ਕੋਈ ਸਕੈਚਿਸ, ਕੋਈ ਲੈਂਡਸਕੇਪ, ਕੋਈ ਪੇਂਟਿੰਗ ਦੇਖਣਾ ਚਾਹੁੰਦੀ।
0: ਡੈਮ ਇਟ, ਇਹ ਇਹੋ ਜਿਹੇ ਪੇਸ਼ੈਂਟ ਜਿਹੜੇ ਨੇ ਨਾ, ਉਹ ਅਕਸਰ ਸਨਕੀ ਹੋ ਜਾਂਦੇ ਆ।

ਜੀ ਸਾਹਮਣੇ ਸੀ ਕਥਾ ਲੋਕ, ਜਿਸ ਵਿਚ ਤੁਸੀਂ ਬਰਥਡੇ ਗਿਫਟ ਕਹਾਣੀ ਦਾ ਨਾਟਕੀ ਰੂਪਾਂਤਰ ਸੁਣਿਆ। ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਹੁਣ ਸਾਹਮਣ ਵਾਰੀ ਹੈ ਜੀ ਅਗਲੇ ਸਿਲਸਿਲੇ ਦੀ। ਅਗਲਾ ਸਿਲਸਿਲਾ ਹੈ ਨਜ਼ਰਾਨਾ, ਯਾਨੀ ਕਿ ਤੁਹਾਡੀਆਂ ਚਿੱਠੀਆਂ ਤੇ ਮਬਨੀ ਪ੍ਰੋਗਰਾਮ। ਤੇ ਸਾਡੇ ਕੋਲ ਜਿਹੜਾ ਪਹਿਲਾ ਖਾਤਾ ਹੈ ਉਹ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ

ਮਾਹੋਂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ, ਅਤੇ ਇਹ ਖਤ ਹੈ ਜੀ ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੁਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕੀਰਤ ਬੂਕ, ਭੂਸ਼ਣ ਖੇੜਾ, ਆਸ਼ਾ, ਜਸ਼ਨ ਬੂਕ ਅਤੇ ਬਾਕੀ ਸਾਰਾ ਬੂਕ ਪਰਿਵਾਰ। ਇਹ ਸਾਨੂੰ ਲਿਖਣ ਵਾਲੇ ਨੇ ਸੁੱਖਾ ਸਿੱਧੂ, ਸਤਿੰਦਰ ਸਿੱਧੂ, ਅਭਿਜੀਤ ਸਿੱਧੂ, ਖੁਸ਼ਪ੍ਰੀਤ ਸਿੱਧੂ, ਨਵਨੀਤ ਸਿੱਧੂ।

ਖਾਤਾ ਜੀ ਰੇਲਵੇ ਕਾਲੋਨੀ ਹਨੁਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ ਤੇ ਸਾਰਾ ਡਾਗਲਾ ਪਰਿਵਾਰ। ਅਗਲਾ ਖਾਤਾ ਜੀ ਸਾਡੇ ਕੋਲ ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਸੁਨੀਤਾ ਤੇ ਕੁਲਦੀਪ ਗਾਂਧੀ ਹੁਣਾਂ ਦਾ, ਤੇ ਉਨ੍ਹਾਂ ਨੇ ਫਰਮਾਇਸ਼ ਕੀਤੀ ਐ ਐਚ ਦੇਵ ਤੇ ਮਹਿੰਦਰ ਬੀਬਾ ਦੇ ਗਾਏ ਇਸ ਦੋ ਗਾਣੇ ਦੀ।

ਤੇ ਸਮੇਂ ਨੇ ਖਾਤੇ ਜੀ ਸਾਡੇ ਕੋਲ ਪਿੰਡ ਰਾਜਪੁਰਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਣ ਵਾਲੇ ਨੇ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਜਗਸੀਰ ਸਿੰਘ ਤੇ ਗੁਰਸਾਹਿਬ ਸਿੰਘ। ਸ੍ਰੀ ਗੰਗਾਨਗਰ ਰਾਜਸਥਾਨ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ ਤੇ ਸੁਨੀਤਾ ਸ਼ਰਮਾ। ਅਬੋਹਰ ਤੋਂ ਡਿੰਪਲ ਸੋਨੀ, ਸੰਤੋਸ਼ ਸੋਨੀ, ਰਾਖੀ ਸੋਨੀ, ਕੋਮਲ ਸੋਨੀ, ਸਿੱਧੀ ਸੋਨੀ ਤੇ ਸ਼ਰਤੀ ਸੋਨੀ। ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਮੀਕਾ, ਜੈਤੇਗ ਵਿਰਕ ਤੇ ਮੀਕਾ ਵਿਰਕ। ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਤੇ ਸਾਰਾ ਖੁਸ਼ਦਿਲ ਪਰਿਵਾਰ। ਤੇ ਮਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ ਤੇ ਜੇ ਬੀ ਰਾਓ। ਮਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ ਤੇ ਉਨ੍ਹਾਂ ਦੇ ਬਹੁਤ ਸਾਰੇ ਸਾਥੀ। ਤੇ ਇਨ੍ਹਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਦੀਵਾਰ ਸੰਧੂ ਦੀ ਆਵਾਜ਼ ਦੇ ਵਿਚ ਇਹ ਗੀਤ।

ਇਹ ਸੀ ਦੀਦਾਰ ਸੰਧੂ ਤੇ ਅਗਲੀ ਜਿਹੜੀ ਫਰਮਾਇਸ਼ ਕੀਤੀ ਹੈ ਸਾਨੂੰ ਸਾਮੀ ਨੂੰ ਉਹ ਕੀਤੀ ਹੈ ਸਾਡੇ ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਤੇ ਜਗਤਾਰ ਹੋਣਾ ਨੇ। ਮੈਰਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ। ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ। ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਤੇ ਸਹਿਜਪ੍ਰੀਤ ਕੌਰ। ਪਿੰਡ ਘੁੜੈਣਾ ਤੋਂ ਕੁਲਦੀਪ ਧੀਂਗੜਾ, ਵਿਸ਼ਾਲ ਧੀਂਗੜਾ, ਸੁਮਿਤ ਧੀਂਗੜਾ, ਰਜਿੰਦਰ ਸ਼ਰਮਾ, ਕਵਿਤਾ ਰਾਣੀ, ਭੋਲਾ, ਆਰ ਪੀ ਸਿੰਘ ਤੇ ਇਨ੍ਹਾਂ ਦੇ ਸਾਥੀ। ਸ਼ਿਵਰਾਜ ਸਿੰਘ ਮਾਨ, ਮੇਵਾ ਸਿੰਘ, ਸੁਖਦੇਵ ਤੇ ਬਲਰਾਜ ਰਾਮ ਸਾਨੂੰ ਲਿਖਦੇ ਨੇ ਪਿੰਡ ਸ਼ੇਰਗੜ੍ਹ ਤੋਂ। ਪਿੰਡ ਚਤਰਾ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਟਹਿਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਕੁਲਦੀਪ ਸਿੰਘ, ਅਜੀਤ ਸਿੰਘ, ਜੀਤ ਸਿੰਘ ਸਹੋਤਾ, ਬੂਟਾ ਸਿੰਘ, ਹਰਨੇਕ ਸਿੰਘ ਤੇ ਉਨ੍ਹਾਂ ਦੇ ਬਹੁਤ ਸਾਰੇ ਦੋਸਤ। ਇਨ੍ਹਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਜੀ ਕੁਲਦੀਪ ਮਾਣਕ ਦੇ ਗਾਏ ਇਸ ਗੀਤ ਦੀ।

ਸਾਹਮਣੇ ਸੀ ਕੁਲਦੀਪ ਮਾਣਕ ਦੀ ਆਵਾਜ਼ ਤੇ ਅਗਲੀ ਜਿਹੜੀ ਸਾਡੇ ਕੋਲ ਫਰਮਾਇਸ਼ ਆਈ ਆ ਉਹ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਤੇ ਬੇਬੀ ਕੈਰਵੀ, ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਸਾਹਿਬ, ਪੰਜਾਬ ਤੋਂ ਗੁਰਦਰਸ਼ਨ ਲਾਲ ਤਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਤ ਤੇ ਗੁਰਸ਼ਬਦ, ਤੇ ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਤੇ ਸਾਰਾ ਬਰਾੜ ਪਰਿਵਾਰ। ਬੁਰਜ ਹਨੁਮਾਨਗੜ੍ਹ ਤੋਂ ਲਿਖਦੇ ਨੇ ਸਾਨੂੰ ਸੁਖਦੇਵ ਸਿੰਘ ਤੇ ਇਹ ਖਾਤੇ ਜੀ

ਸਾਡੇ ਕੋਲ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ ਤੇ ਪੱਪੀ ਭਾਟੀਆ ਜਮਸ਼ੇਦਪੁਰ ਤੋਂ, ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਿਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਸੁਜਲਾ ਠਾਕੁਰ, ਜੋਤੀ ਠਾਕੁਰ ਤੇ ਰਿਆਸ਼ ਠਾਕੁਰ, ਮੋੜ ਤੋਂ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ ਤੇ ਬੇਬੀ ਆਰਜ਼ੂ ਜਾਜੋਰੀਆ, ਪਿੰਡ ਜੰਡਵਾਲਾ ਚੜ੍ਹਤ ਸਿੰਘ ਤੋਂ ਰਕੇਸ਼, ਨਰੇਸ਼, ਜਗਦੀਸ਼, ਅਨਿਕੇਤ, ਅੰਸ਼, ਸੁਮਨ, ਮਮਤਾ, ਅਮਨ ਤੇ ਸਨੇਹਾ, ਤੇ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ ਤੇ ਅਮਨਦੀਪ ਗਿੱਲ ਮਲੋਟ ਤੋਂ, ਮਲੋਟ ਤੋਂ ਹੋਏ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ, ਇਹ ਸਾਨੂੰ ਲਿਖਦੇ ਨੇ ਧੌਲਾ ਕਿੰਗਰਾਂ ਤੋਂ। ਤੇ ਆਓ ਸੁਣਦੇ ਹਾਂ ਇਹਨਾਂ ਦੀ ਆਵਾਜ਼ ਦੇ ਵਿੱਚ, ਇਹਨਾਂ ਦੀ ਫਰਮਾਇਸ਼ ਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜੀ ਸਾਮੀ ਨੇ ਇਸੀ ਸਿਲਸਿਲਾ ਨਜ਼ਰਾਨਾ ਨਜ਼ਰਾਨਾ ਦੇ ਵਿਚ ਤੁਸੀਂ ਆਪਣਾ ਖਤ ਲਿਖ ਕੇ ਆਪਣੀ ਫਰਮਾਇਸ਼ ਦਾ ਗੀਤ ਸੁਣ ਸਕਦੇ ਹੋ। ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ, ਪ੍ਰੋਗਰਾਮ ਨਜ਼ਰਾਨਾ ਇੰਚਾਰਜ ਦਿਸ ਪੰਜਾਬ ਪ੍ਰੋਗਰਾਮ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ ਕੋਡ 1440001। ਸੋ ਇਸ ਪਤੇ ਤੇ ਤੁਸੀਂ ਖਤ ਲਿਖ ਕੇ ਆਪਣੀ ਪਸੰਦ ਦਾ ਗੀਤ ਸਾਡੇ ਕੋਲੋਂ ਸੁਣ ਸਕਦੇ ਹੋ। ਤੇ ਸਾਵੇਂ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਤਮੰਨਾ। ਤਮੰਨਾ ਦੇ ਵਿਚ ਅੱਜ ਤੁਹਾਡੇ ਸਾਰਿਆਂ ਤਮੰਨਾ ਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿਚ ਇਹ ਗੀਤ।

ਸਾਰਿਆਂ ਤੁਹਾਨਾਂ ਦੇ ਨਾਲ ਹੀ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਮੁਕਰਿਆ। ਇਨਸ਼ਾਅੱਲਾ ਕੱਲ ਤੁਹਾਡੇ ਖਿਦਮਤ ਚ ਫਿਰ ਤੋਂ ਹਾਜ਼ਰ ਹੋਵਾਂਗੇ। ਹੁਣ ਤੱਕ ਲਈ ਦਿਓ ਇਜਾਜ਼ਤ।

0: ਆਪਣੇ ਹੱਥ ਦੇ ਵਿੱਚ ਇੰਨੀ ਕੁ ਚੀਜ਼ ਹੈ ਕਿ ਅਸੀਂ ਉਸ ਜਾਣਕਾਰੀ ਨੂੰ ਜਿਹੜਾ ਸੱਚ ਮੰਨਦੇ ਹਾਂ ਜਾਂ ਉਸ ਜਾਣਕਾਰੀ ਦੇ ਬਾਬਤ ਕੁਛ ਨਾ ਕੁਛ ਸੰਸ਼ੇ ਦੀ ਗੁੰਜਾਇਸ਼ ਰੱਖਦੇ ਹਾਂ।
1: ਕੋਸ਼ਿਸ਼ ਕਰੀਏ ਕਿ ਜਿਹੜੀ ਵੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਆ ਉਹ ਵੀ ਇਫੈਕਟ ਹੋ ਸਕਦਾ, ਉਹਨੂੰ ਆਪਾਂ ਆਪਣੇ ਤੌਰ ਤੇ ਆਪਣੇ ਲੈਵਲ ਤੇ ਉਹਨੂੰ ਪਰਖੀਏ।
0: ਹੂ ਬਾ ਹੂ ਜਿੱਦਾਂ ਇਨ ਬਿਨ ਆਪਾਂ ਜਾਣਕਾਰੀ ਨੂੰ ਮੰਨ ਕੇ ਤੇ ਉਹਦੇ ਉੱਤੇ ਜਿਹੜਾ ਹੈ ਅਮਲ ਕਰਨਾ ਸ਼ੁਰੂ ਕਰ ਦਈਏ ਉਹ ਸਾਡੇ ਪੱਖ ਦੇ ਉੱਤੇ ਬਹੁਤ ਘਾਤਕ ਹੈ, ਕਿਉਂਕਿ ਦੇਖੋ ਇਹ ਜਾਣਕਾਰੀ ਹਰ ਪੱਖ ਤੇ ਹੈ, ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਹੈ, ਸਰਕਾਰੀ ਮਤਲਬ ਜਿਹੜਾ ਹੈ ਸਿਸਟਮ ਉਹਦੇ ਬਾਬਤ ਹੈ ਜਾਂ ਤੁਹਾਡੀ ਸਿਹਤ ਦੇ ਬਾਬਤ ਹੈ, ਅਲੱਗ ਅਲੱਗ ਤਰ੍ਹਾਂ ਤੇ ਅਲੱਗ ਅਲੱਗ ਪੱਖਾਂ ਦੇ ਉੱਤੇ ਤੁਹਾਨੂੰ ਜਾਣਕਾਰੀ ਉਹ ਤੋਂ ਮਿਲਦੀ ਹੈ। ਸੋ ਇਸ ਕਰਕੇ ਜਿਹੜੀ ਜਾਣਕਾਰੀ ਹੁਣ ਇਹ ਹੈ ਵੀ ਆਪਾਂ ਜਾਣਕਾਰੀ ਤਾਂ ਲੈ ਲਈ, ਕਈ ਵਾਰੀ ਇਹ ਦੇ ਵਿੱਚ ਇਹ ਹੈ ਵੀ ਅਸੀਂ ਜਾਣਕਾਰੀ ਅੱਗੇ ਵੀ ਸਾਂਝੀ ਕਰ ਦਿੰਦੇ ਹਾਂ।
1: ਬਿਲਕੁਲ ਜੀ,
0: ਗਲਤ ਜਾਣਕਾਰੀ ਅੱਗੇ ਜਦੋਂ ਆਪਾਂ ਸਾਂਝੀ ਕਰ ਦਿੰਦੇ ਹਾਂ ਉਹਦੇ ਨਾਲ ਆਪਾਂ ਉਹ ਗਲਤ ਬੰਦੇ ਦਾ ਸਾਥ ਦੇ ਰਹੇ ਹਾਂ।
1: ਸਹੀ ਗੱਲ ਹੈ ਜੀ,
0: ਇਹਦਾ ਮਤਲਬ ਤੁਸੀਂ ਉਸ ਕਤਾਰ ਦੇ ਵਿੱਚ ਆ ਕੇ ਖੜੇ ਹੋ ਗਏ। ਸੋ ਇੱਕ ਤਾਂ ਬਲ ਸਾਹਿਬ ਅੱਜ ਸਮਾਂ ਐਸਾ ਹੈ ਵੀ ਬੜਾ ਸਮਝ ਨਾਲ ਬੜਾ ਸੰਕੋਚ ਨਾਲ ਇਹ ਆਪਾਂ ਜਿਹੜੀਆਂ ਜਾਣਕਾਰੀਆਂ ਆਪਣੇ ਤੱਕ ਪਹੁੰਚਦੀਆਂ ਨੇ ਇਹਨਾਂ ਨੂੰ ਅੱਗੇ ਜਾਣਕਾਰੀਆਂ ਨੂੰ ਪਹੁੰਚਾਉਣਾ ਹੈ, ਕਿਉਂਕਿ ਹੈ ਤਾਂ ਇੱਕ ਸਿਰਫ ਹੱਥ ਨਾਲ ਹੀ ਜਿਹੜਾ ਹੈ ਇਹ ਜਾਣਕਾਰੀ, ਹੁਣ ਮੂੰਹ ਨਾਲ ਨੀ ਹੈਨਾ, ਜਾਂ ਦੇਖ ਇਹ ਹੱਥ ਨਾਲ ਹੀ ਜਾਂਦੀ ਹੈ।
1: ਸਹੀ ਗੱਲ ਜੀ,
0: ਹੈਨਾ, ਤੁਸੀਂ ਇੱਕ ਬਟਣ ਹੀ ਨੱਪਣਾ ਤੇ ਜਾਣਕਾਰੀ ਅੱਗੇ ਕਿਤੇ ਨੀ ਕਿਤੇ ਪਹੁੰਚ ਜਾਂਦੀ।
1: ਬਿਲਕੁਲ ਜੀ,
0: ਸੋ ਇਹ ਜਾਣਕਾਰੀ ਇਹ ਨਾ ਹੋਵੇ ਕਿ ਤੁਹਾਡੇ ਲਈ ਉਹ ਇੱਕ ਐਸੀ ਮੁਸੀਬਤ ਦਾ ਵਾਇਸ ਬਣ ਜੇ ਕਿ ਮੁੜ ਕੇ ਆਪੇ ਫਸ ਲਈਏ ਤੈਨੂੰ ਕੌਣ ਛੁਡਾਵੇ ਵਾਲਾ ਹਿਸਾਬ ਹੋ ਜਾਂਦਾ। ਆਪਾਂ ਬਹੁਤ ਸਾਰੀਆਂ ਘਟਨਾਵਾਂ ਦੇਖਦੇ ਹਾਂ।
1: ਹਾਂਜੀ ਹਾਂਜੀ, ਬਿਲਕੁਲ ਜੀ,
0: ਆ ਧੋਖਾ ਧੜੀਆਂ ਜਿਹੜੀਆਂ ਹੈ ਪੈਸੇ ਦੇ ਲੈਣ ਦੇਣ ਨੂੰ ਲੈ ਕੇ, ਇਹ ਵੀ ਤਾਂ ਇਸੇ ਹਿਸਾਬ ਦਾ ਹੀ ਹੈ ਨਾ।
1: ਬਿਲਕੁਲ ਜੀ,
0: ਜਿਹੜਾ ਬੰਦਾ ਸਾਨੂੰ ਪੁੱਛ ਰਿਹਾ ਆਪਾਂ ਤੋਂ ਜਾਣਕਾਰੀ ਲੈ ਰਿਹਾ,
1: ਹਾਂਜੀ,
0: ਤੁਹਾਨੂੰ ਉਸ ਬਾਰੇ ਪਤਾ ਹੀ ਨਹੀਂ ਹੈ।
1: ਸਹੀ ਗੱਲ,
0: ਤੁਹਾਨੂੰ ਤੁਸੀਂ ਉਹਦੀ ਕੋਈ ਪਰਖ ਨਹੀਂ ਕਰ ਰਹੇ, ਉਹਦੀ ਕੋਈ ਪੜਚੋਲ ਨਹੀਂ ਕਰ ਰਹੇ, ਉਹ ਤੁਹਾਨੂੰ ਐਵੇਂ ਦੱਸੀ ਜਾਂਦਾ ਕਿ ਮੈਂ ਤੁਹਾਡਾ ਰਿਸ਼ਤੇਦਾਰ ਹਾਂ, ਜਾਂ ਤੁਹਾਨੂੰ ਐਵੇਂ ਕਹੀ ਜਾਂਦਾ ਮੈਂ ਫਲਾਣੇ ਥਾਣੇ ਚੋਂ ਬੋਲਦਾ, ਜਾਂ ਮੈਂ ਬਾਹਰੋਂ ਤੁਹਾਡਾ ਮੁੰਡਾ ਫੜਿਆ ਗਿਆ।
1: ਸਹੀ ਗੱਲ,
0: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਸ ਟਾਈਮ ਸਾਡੇ ਪੱਖ ਦੇ ਉੱਤੇ, ਜਾਂ ਸਾਨੂੰ ਹੀ ਇਹਨਾਂ ਦੀ ਪਰਖ ਪੜਚੋਲ ਕਰਨੀ ਪੈਣੀ ਹੈ। ਬਾਅਦ ਦੇ ਵਿੱਚ ਜਦੋਂ ਕਹਿੰਦੇ ਹੁੰਦੇ ਵੀ ਲੁੱਟੀ ਗਈ, ਉਦੋਂ ਕੁਛ ਨੀ ਬਣਨਾ।
1: ਸਹੀ ਗੱਲ ਹੈ ਜੀ,
0: ਸੋ ਇਸ ਕਰਕੇ ਬਾਅਦ ਦੇ ਵਿੱਚ ਜਿੱਦਾਂ ਹੈ ਕਿ ਜੀ ਕਿਸੇ ਨੂੰ ਦੋਸ਼ ਦਿਓ, ਪਹਿਲੇ ਦੋਸ਼ੀ ਅਸੀਂ ਆਪ ਹਾਂ।
1: ਸਹੀ ਗੱਲ ਜੀ, ਆਪ ਹੀ ਸੰਭਲ ਕੇ ਚੱਲਣਾ ਚਾਹੀਦਾ ਜੀ ਪਹਿਲਾਂ,
0: ਹੈ ਕਿ ਨਹੀਂ?
1: ਬਿਲਕੁਲ,
0: ਜਿੱਦਾਂ ਕਹਿੰਦੇ ਉਸ ਬੱਸਾਂ ਦੇ ਵਿੱਚ ਲਿਖਿਆ ਵੀ ਹਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ।
1: ਬਿਲਕੁਲ ਜੀ,
0: ਅੱਜ ਦਾ ਸਮਾਂ ਜਿਹੜਾ ਬਲ ਸਾਹਿਬ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਆਪਣਾ ਚੰਗਾ ਔਰ ਮਾੜਾ ਇਹਦੇ ਜਿਹੜਾ ਹੈ ਇਹਦੇ ਜ਼ਿੰਮੇਵਾਰ ਤੁਸੀਂ ਆਪ ਹੋ।
1: ਸਹੀ ਗੱਲ ਹੈ ਜੀ,
0: ਤੋਂ ਆਪ ਤੁਹਾਨੂੰ ਫਿਰ ਹਰ ਟਾਈਮ ਜਿਹੜਾ ਹੈ ਜਾਂ ਹਰ ਸਮੇਂ ਤੁਹਾਨੂੰ ਚੁਕੰਨੇ ਰਹਿਣਾ ਪੈਣਾ ਹੈ, ਜਾਗਰਤ ਰਹਿਣਾ ਪੈਣਾ ਹੈ। ਅਵੇਸਰੇ ਜਦੋਂ ਤੁਸੀਂ ਹੋਏ ਨੀ ਤੇ ਤੁਸੀਂ ਇਹਦਾ ਮਤਲਬ ਯਾਰ ਠੱਗੇ ਲੁੱਟੇ ਗਏ,
1: ਠੱਗੀ ਤਾਂ ਪਹਿਲੇ ਨੰਬਰ ਤੇ ਹੈ ਜੀ। ਤੁਸੀਂ ਦੇਖੋ ਹੁਣ ਫੋਨ ਦੇ ਵਿੱਚ ਹੀ ਆਪਣੇ ਜਿੰਨੇ ਤਕਰੀਬਨ ਖਾਤੇ ਨੇ ਆਪਣੇ ਬੈਂਕਾਂ ਦੇ ਖਾਤੇ ਫੋਨ ਚ ਜੁੜੇ ਹੁੰਦੇ ਆ,
0: ਬਿਲਕੁਲ।
1: ਵਟਸਐਪ ਤੇ ਮੈਸੇਜ ਆਉਂਦਾ, ਉਹ ਕਹਿੰਦੇ ਅੱਗੇ 10 ਹਜ਼ਾਰਾਂ ਨੂੰ ਭੇਜੋ, ਤੁਹਾਨੂੰ 1,000 ਰੁਪਇਆ ਜੇ ਤੁਹਾਡੇ ਖਾਤੇ ਚ ਆਜੂਗਾ। ਉਹ ਬਾਅਦ ਚ ਪਤਾ ਲੱਗਦਾ ਜਿਹੜਾ ਖਾਤੇ ਵਿੱਚ ਵੀ ਸੀਗਾ 500 ਹਜ਼ਾਰ ਇਸ ਕਰਕੇ ਜਿਹੜਾ ਬਚਾਅ ਆ ਉਹ ਆਪ ਹੀ ਕਰੀਏ,
0: ਆਪ ਹੀ ਕਰੀਏ। ਦੇਖੋ ਪੈਸਾ ਤਾਂ ਨਾ ਇੱਕ ਜਿੱਦਾਂ ਕਹਿੰਦੇ ਵੀ ਲਾਲਚ ਬੁਰੀ ਬਲਾ,
1: ਹਾਂਜੀ,
0: ਇਹ ਲਾਲਚ ਦੇ ਵਿੱਚ ਆ ਕੇ ਬੰਦਾ ਰਗੜਾ ਜਾਂਦਾ।
1: ਸਹੀ ਗੱਲ ਹੈ ਜੀ,
0: ਬੰਦੇ ਨੂੰ ਜਿੱਦਾਂ ਤੁਸੀਂ ਦੱਸਿਆ ਆ ਵੀ ਤੁਹਾਨੂੰ 1,000 ਮਿਲਣਗੇ, ਹਨਾ, ਕੋਈ ਹੋਰ ਲਾਟਰੀ ਨਿਕਲਿਆ ਜੀ ਤੁਹਾਡੀ ਐ ਹੋ ਜੂਗਾ। ਸੋ ਇਹਨਾਂ ਚੀਜ਼ਾਂ ਤੋਂ ਬਚੋ, ਜਿਹੜਾ ਤੁਹਾਡੇ ਜੇਬ ਦੇ ਵਿੱਚ ਸਰਮਾਇਆ ਹੈ ਉਹਨੂੰ ਹੀ ਸੰਭਾਲ ਲਓ।
1: ਸਹੀ ਗੱਲ ਹੈ,
0: ਇਹ ਜੇਬ ਦੇ ਵਜਨ ਵਧਾਉਣ ਦੇ ਚੱਕਰ ਦੇ ਵਿੱਚ ਹੋਰ ਹੀ ਨਾ ਵਜਨ ਘਟਾ ਗਿਆ।
1: ਸਹੀ ਗੱਲ,
0: ਸੋ ਆਪਾਂ ਨੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਾਗਰੂਕ, ਕਿਉਂਕਿ ਬਹੁਤ ਸਾਰੇ ਖਾਸ ਕਰਕੇ ਜਿਹੜਾ ਹੈ ਜਿਹੜਾ ਠੱਗ ਉਹਦਾ ਕੰਮ ਤਾਂ ਠੱਗਣੀ ਮਾਰਨਾ ਹੈ।
1: ਇੱਕ ਦੇਖੋ ਜੀ, ਬੇਰੁਜ਼ਗਾਰੀ ਆਪਣੇ ਮੁਲਕ ਵਿੱਚ ਇੰਨੀ ਆ ਤੇ ਬੱਚੇ ਜਿਹੜੇ ਪੜ੍ਹੇ ਲਿਖੇ ਆ ਉਹ ਕਹਿੰਦੇ ਹੁਣ ਨੌਕਰੀ ਤਾਂ ਮਿਲਣੀ ਨੀ, ਘੱਟੋ ਘੱਟ ਦਿੱਲੀ ਪਾਸੇ ਨੂੰ
0: ਕੰਮ ਤਾਂ ਉਹਨੇ ਲੱਭਣੀ
1: ਆ। ਇਸ ਕਰਕੇ ਜਿਹੜੀ ਤੁਸੀਂ ਜਿੰਨੇ ਕੁ ਤਕਰੀਬਨ ਇਹ ਕੇਸ ਫੜ ਹੁੰਦੇ ਆ ਜੀ ਠੱਗੀ ਵਾਲੇ, ਉਹਨਾਂ ਵਿੱਚ ਬਹੁਤ ਜਿਹੜੇ ਆ ਨੌਜਵਾਨ ਬੱਚੇ।
0: ਸੋ ਇਸ ਕਰਕੇ ਇਹਦੇ ਤੋਂ ਉਹੀ ਹੈ ਨਾ ਕਿ ਬਾਲ ਸਾਹਿਬ ਆਪਾਂ ਨੇ ਬਚਣਾ ਹੈ।
1: ਹਾਂਜੀ ਬਿਲਕੁਲ,
0: ਆਪਾਂ ਖੁਦ ਬਚਣਾ ਹੈ। ਕੋਈ ਤੁਹਾਡੇ ਨਾਲ ਠੱਗੀ ਮਾਰਨ ਵਾਲਾ ਤਾਂ ਬਾਅਦ ਦੇ ਵਿੱਚ ਆਉਂਦਾ ਹੈ।
1: ਬਿਲਕੁਲ ਜੀ,
0: ਜਿਹੜਾ ਠੱਗਿਆ ਜਾਂਦਾ ਹੈ ਉਹ ਪਹਿਲਾਂ ਦੋਸ਼ੀ ਹੈ।
1: ਮੌਕਾ ਤਾਂ ਆਪਾਂ ਦਿੰਦੇ ਹਾਂ,
0: ਮੌਕਾ ਅਸੀਂ ਦਿੰਦੇ ਹਾਂ। ਸੋ ਇਸ ਕਰਕੇ ਹਰ ਬੰਦੇ ਨਾਲ ਹਰ ਜਾਣਕਾਰੀ ਸਾਂਝੀ ਕਰਨਾ, ਹਰ ਬੰਦੇ ਨੂੰ ਆਪਣੀ ਜਾਣਕਾਰੀ ਦੇ ਦੇਣਾ ਇਹ ਤੁਹਾਡੇ ਪੱਖ ਦੇ ਉੱਤੇ ਜਾਇਜ਼ ਨਹੀਂ ਹੈ।
1: ਬਿਲਕੁਲ,
0: ਕਿਉਂਕਿ ਨਾ ਤੁਹਾਨੂੰ ਬੈਂਕ ਵਾਲੇ ਫੋਨ ਕਰਦੇ ਹੈ ਤੇ ਨਾ ਬੈਂਕ ਵਾਲੇ ਤੁਹਾਨੂੰ ਧਮਕਾਉਂਦੇ ਹੈ।
1: ਸਹੀ ਗੱਲ,
0: ਜਿਹੜਾ ਆਪਣਾ ਮਹਿਕਮਾ ਪੁਲਿਸ ਦਾ ਵੀ ਮਹਿਕਮਾ ਹੈ ਉਹਨਾਂ ਦਾ ਵੀ ਢੰਗ ਤਰੀਕਾ ਫੋਨ ਤੇ ਨਹੀਂ ਹੈ।
1: ਬਿਲਕੁਲ,
0: ਜੇ ਉਹਨਾਂ ਨੂੰ ਕੋਈ ਤੁਹਾਡੇ ਬਾਰੇ ਸੰਸ਼ਾ ਹੈ ਜਾਂ ਸ਼ੱਕ ਹੈ ਤੁਹਾਡੇ ਘਰ ਆਉਣਗੇ, ਤੁਹਾਨੂੰ ਸਾਹਮਣ ਆਉਣਗੇ, ਅਦਾਲਤੀ ਕਾਰਵਾਈ ਹੋਊਗੀ।
1: ਸਹੀ ਗੱਲ,
0: ਇੱਦਾਂ ਨਹੀਂ ਪੁਲਿਸ ਕਹਿੰਦੀ ਕੁਛ। ਇਸ ਕਰਕੇ ਜਿਹੜਾ ਇਹ ਬਿਨਾਂ ਗੱਲੋਂ ਕਿਸੇ ਡਰ ਦੇ ਵਿੱਚ ਆ ਜਾਣਾ, ਭੈ ਦੇ ਵਿੱਚ ਆ ਜਾਣਾ, ਇਹ ਤੁਹਾਨੂੰ ਲੈਣੇ ਦੇਣੇ ਪੈ ਸਕਦੇ।
1: ਸਹੀ ਗੱਲ,
0: ਬੋਲ ਬੋਲ ਦੇ ਲਾਉਂਦੇ ਆ
1: ਸੁਣਾ ਜੀ।

0: ਜੀ ਬਾਲ ਸਾਹਿਬ, ਕਮਾਦ ਦੀ ਫਸਲ ਜਿੱਦਾਂ ਆਪਾਂ ਸਾਰੇ ਜਾਣਦੇ ਕਿ ਪੰਜਾਬ ਦੇ ਵਿਚ ਇਕ ਬਦਲ ਹੈ ਕਣਕ ਝੋਨੇ ਦਾ
1: ਜੀ,
0: ਤੇ ਪਰ ਆਪਾਂ ਇਹ ਕਹਿੰਦੇ ਕਿ ਸਾਰੇ ਰਕਬੇ ਦੇ ਵਿਚ ਤਾਂ ਚਲੋ ਕੋਈ ਵੀ ਫਸਲ ਨੀ ਆਪਾਂ ਕਹਿ ਸਕਦੇ,
1: ਹਾਂਜੀ,
0: ਪਰ ਇਹ ਕਿ ਫਸਲੀ ਭਿੰਨਤਾ ਦੇ ਵਿਚ ਕਮਾਦ ਦੀ ਫਸਲ ਨੂੰ ਲਿਆਉਣਾ ਬੜਾ ਜ਼ਰੂਰੀ
1: ਜੀ।
0: ਇਕ ਤਾਂ ਘਰ ਦੀਆਂ ਲੋੜਾਂ ਦੇਖੋ ਸਾਡੀਆਂ ਉਹ ਪੂਰੀਆਂ ਹੁੰਦੀਆਂ ਹੈ,
1: ਹਾਂਜੀ।
0: ਦੂਜਾ ਇਹ ਹੈ ਕਿ ਇਹਦੇ ਚ ਵਪਾਰਕ ਸਮਰੱਥਾ ਇੰਨੀ ਆ, ਅੱਜ ਦੇਖੋ ਕਮਾਦ ਇਕ ਜਿੱਦਾਂ ਕਹਿੰਦਾ ਫੁੱਲ ਫੁੱਲਾ ਜਿਹਾ ਇੰਡਸਟਰੀ ਬਣ ਗਿਆ,
1: ਬਿਲਕੁਲ ਜੀ।
0: ਸ਼ੱਕਰ ਤਾਂ ਦਿਖਦੀ ਹੈ,
1: ਹਾਂਜੀ,
0: ਗੁੜ ਤਾਂ ਵਿਕਦਾ ਹੈ, ਅਲੱਗ ਅਲੱਗ ਤਰ੍ਹਾਂ ਦੀ ਸ਼ੱਕਰ, ਅਲੱਗ ਅਲੱਗ ਤਰ੍ਹਾਂ ਦੇ ਗੁੜ ਦੇ ਪ੍ਰਕਾਰ ਬਣ ਕੇ,
1: ਹੁਣ ਤਾਂ ਤੇਲ ਵਿਚ ਵੀ ਜੀ ਇਸਾਨ ਪੈਣ ਲੱਗ ਪਿਆ, ਉਹ ਵੀ ਕਹਿੰਦੇ ਗੰਨੇ ਤੋਂ
0: ਬਣਦਾ ਹੈ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੀ ਵੀ ਜਿੱਦਾਂ ਕਹਿ ਸਕਦੇ ਹਾਂ ਕਿ ਪ੍ਰਮੁੱਖ ਫਸਲ ਹੈ,
1: ਸਹੀ ਗੱਲ ਹੈ।
0: ਪਰ ਇਸ ਫਸਲ ਦੇ ਵਿਚ ਜਿੱਦਾਂ ਕਹਿੰਦੇ ਕਿ ਜੇ ਬਿਜਾਈ ਵੇਲੇ ਆਪਾਂ ਵੇਸਲੇ ਰਹਿ ਗਏ,
1: ਅੱਛਾ ਜੀ,
0: ਜਿੱਦਾਂ ਉਹ ਕਹਿੰਦੇ ਨੇ ਵੀ ਬੀ ਪਾਈਏ ਚੁੱਕ ਕੇ ਤੇ ਪਾਣੀ ਪੀਏ ਪੁਣ ਕੇ,
1: ਹਾਂਜੀ,
0: ਇਹ ਫਸਲ ਦਾ ਬਿਮਾਰੀਆਂ ਤੋਂ ਫਿਰ ਸੁਧਾਰ ਆਪਾਂ ਨਹੀਂ ਕਰ ਸਕਦੇ,
1: ਠੀਕ ਹੈ ਜੀ।
0: ਇਹ ਤਾਂ ਜਿਹੜਾ ਪਹਿਲਾਂ ਆਪਾਂ ਉਪਰਾਲੇ ਕਰ ਲੇ
1: ਅੱਛਾ ਜੀ,
0: ਬਾਅਦ ਦੇ ਵਿਚ ਜਿਹੜਾ ਹੈ ਸਾਡੇ ਹੱਥ ਪੱਲੇ ਜਿੱਦਾਂ ਕਹਿੰਦੇ ਕਿ ਤਾਂ ਬਚ ਨਹੀਂ ਸਕਦੇ ਆਪਾਂ ਬਿਮਾਰੀਆਂ ਤੋਂ,
1: ਠੀਕ ਹੈ ਜੀ।
0: ਕਮਾਦ ਦੀ ਕਾਸ਼ਤਕਾਰੀ ਦੇ ਬਾਬਤ ਸਾਰੇ ਢੰਗ ਤਰੀਕੇ ਦੇਖਭਾਲ ਗੁਰਦਾਸ ਸਿੰਘ ਸੰਗੇੜਾ ਡਾਕਟਰ ਸਾਹਿਬ ਆਏ ਸੀਗੇ, ਜਾਣਕਾਰੀਆਂ ਸਾਂਝੀਆਂ ਕਰਕੇ ਗਏ, ਆਪਾਂ ਸਾਂਝੀਆਂ ਕਰਦੇ ਹਾਂ,
1: ਜ਼ਰੂਰ ਸੁਣਦੇ ਹਾਂ ਜੀ।
2: ਕਿਸਾਨ ਵੀਰੋ, ਇੱਥੇ ਮੈਂ ਤੁਹਾਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਦੱਸਾਂਗਾ ਕਿ ਅਸੀਂ ਹਾਲ ਹੀ ਦੇ ਵਿਚ ਸਾਡੀ ਖੇਤੀ ਖੋਜ ਕੇਂਦਰ ਕਪੂਰਥਲਾ ਦੀ ਟੀਮ ਨੇ ਅਲੱਗ ਅਲੱਗ ਖੰਡ ਮਿੱਲਾਂ ਦੇ ਕਮਾਂਡ ਏਰੀਏ ਦੇ ਵਿਚ ਦੌਰੇ ਕੀਤੇ ਨੇ। ਇੱਥੇ ਇਹ ਦੱਸਣਾ ਤੁਸੀਂ ਵਧਾਈ ਦੇ ਪਾਤਰ ਹੋ ਕਿ ਇਸ ਸਾਲ ਅਗਰ ਇਸ ਮੌਕੇ ਅਸੀਂ ਦੇਖੀਏ ਜੋ ਸਾਡੀ ਕਮਾਂਡ ਦੀ ਫਸਲ ਇਸ ਵੇਲੇ ਖੇਤਾਂ ਦੇ ਵਿਚ ਖੜੀ ਹੈ, ਚਾਹੇ ਉਹ ਅੱਸੂ ਵਾਲੀ ਫਸਲ ਹੈ, ਚਾਹੇ ਉਹ ਮੋਢੀ ਫਸਲ ਹੈ, ਜਾਂ ਉਹ ਫੱਗਣ ਮਹੀਨੇ ਦੀ ਬਿਜਾਈ ਕੀਤੀ ਹੋਈ ਹੈ ਉਹ ਫਸਲ, ਇਸ ਵੇਲੇ ਉਹ ਫਸਲ ਆਪਣੇ ਪੈਰਾਂ ਤੇ ਬਿਲਕੁਲ ਸਹੀ ਲੱਗੀ ਹੋਈ ਹੈ। ਪਰ ਉਸ ਸਰਵੇ ਦੇ ਦੌਰਾਨ ਸਾਨੂੰ ਕੁਝ ਚੀਜ਼ਾਂ ਦੇਖਣ ਨੂੰ ਆਈਆਂ ਨੇ, ਉਸ ਸਰਵੇਖਣ ਦੇ ਦੌਰਾਨ ਸਾਨੂੰ ਕੁਝ ਪਤਾ ਲੱਗਿਆ ਹੈ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਅਗਰ ਅੱਜ ਟਾਈਮ ਅਸੀਂ ਉਹਦੀ ਸਾਂਭ ਸੰਭਾਲ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿਚ ਜਦੋਂ ਕਿ ਫਸਲ ਨੇ ਪੱਕ ਕੇ ਤਿਆਰ ਹੋਣਾ, ਗੰਨੇ ਪੱਕ ਕੇ ਤਿਆਰ ਹੋਣੇ ਨੇ, ਤੇ ਸਾਡਾ ਉਹ ਨੁਕਸਾਨ ਨਹੀਂ ਕਰ ਸਕਦੇ ਹਾਂ। ਤਾਂ ਕਿਸਾਨ ਵੀਰੋ, ਇਸ ਵੇਲੇ ਸਭ ਤੋਂ ਪਹਿਲਾਂ ਜੋ ਪੁਆਇੰਟ ਹੈ, ਪਹਿਲਾ ਪੁਆਇੰਟ ਇਹ ਹੈ ਕਿ ਇਸ ਵੇਲੇ ਗਰਮੀ ਪੂਰੀ ਪੈ ਰਹੀ ਹੈ, ਜੋ ਵਿਚ ਵਾਰ ਮੀਂਹ ਵੀ ਆ ਰਹੇ ਨੇ, ਤੇ ਗੰਨੇ ਨੂੰ ਜਿਹੜਾ ਪਾਣੀ ਹੈ ਉਹ ਲਗਾਉਣਾ ਬੜਾ ਜ਼ਰੂਰੀ ਹੈ, ਜੋ ਕਿ ਤੁਸੀਂ 7 ਤੋਂ 10 ਦਿਨ ਦੇ ਅੰਦਰ ਮਤਲਬ ਸਿਚੁਏਸ਼ਨ ਨੂੰ ਦੇਖ ਕੇ, ਮੀਂਹ ਦਾ ਹਿਸਾਬ ਕਿਤਾਬ ਦੇਖ ਕੇ, ਕਿਉਂਕਿ ਅੱਜਕੱਲ੍ਹ ਫੋਰਕਾਸਟਿੰਗ ਆ ਰਹੀ ਹੈ, ਉਹ ਦਿੱਤਾ ਜਾਵੇ। ਪਲੱਸ ਜਿਵੇਂ ਕਿ ਹੁਣ ਜੁਲਾਈ ਦੇ ਮਹੀਨੇ ਅੱਗੇ ਮੌਨਸੂਨ ਆਉਣੀ ਹੈ, ਜਿਵੇਂ ਕਿ ਪਿਛਲੇ ਬਹੁਤ ਜ਼ਿਆਦਾ ਮੀਂਹ ਪਏ ਸੀਗੇ, ਖੇਤਾਂ ਦੇ ਵਿਚ ਪਾਣੀ ਖੜ ਗਿਆ ਸੀ, ਪਾਣੀ ਖੜਨ ਦੇ ਨਾਲ ਉਹਦੀਆਂ ਅੱਖਾਂ ਫਟ ਗਈਆਂ ਸੀ, ਅੱਖਾਂ ਫਟਣ ਦੇ ਨਾਲ ਉੱਥੇ ਜੜ੍ਹਾਂ ਆ ਗਈਆਂ ਸੀ। ਤੇ ਇੱਥੇ ਮੈਂ ਇਹ ਦੱਸਣਾ ਚਾਹੂੰਗਾ ਕਿ ਜਿੱਥੇ ਅਗਰ ਕੋਈ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ, ਉਹ ਪਾਣੀ ਖੜਦਾ ਹੈ, ਤੇ ਉਸ ਪਾਣੀ ਨੂੰ ਆਪਣੇ ਖੇਤ ਤੋਂ ਬਾਹਰ ਕੱਢ ਦਈਏ ਤਾਂ ਕਿ ਸਾਡੇ ਗੰਨੇ ਦੀ ਫਸਲ ਤੇ ਕੋਈ ਨੁਕਸਾਨ ਨਾ ਹੋਵੇ। ਦੂਜੀ ਗੱਲ ਇੱਕ ਹੋਰ ਦੋਨਾਂ ਨਾਲ ਸ਼ੇਅਰ ਕਰਾਂਗਾ ਕਿ ਜਿੱਥੇ ਕਿਤੇ ਸਾਡੀਆਂ ਹਲਕੀਆਂ ਜ਼ਮੀਨਾਂ ਦੇ ਵਿਚ ਜਿੱਥੇ ਉਹ ਫੱਗਣ ਵਾਲੀ ਬਿਜਾਈ ਹੋਈ ਹੈ, ਉੱਥੇ ਕਿਤੇ ਕਿਤੇ ਜਿਹੜੀ ਹੈ ਉਹ ਲੋਹੇ ਦੀ ਘਾਟ ਨਜ਼ਰ ਆ ਰਹੀ ਹੈ, ਜਿਵੇਂ ਕਿ ਅਸੀਂ ਆਇਰਨ ਦੀ ਡੈਫੀਸ਼ੀਐਂਸੀ ਕਹਿੰਦੇ ਹਾਂ, ਤੇ ਜਿੱਥੇ ਤੁਹਾਨੂੰ ਉਹ ਹਲਕੇ ਪੀਲੇ ਚਿੱਟੇ ਰੰਗ ਦੀਆਂ ਪੱਤੀਆਂ ਧਾਰੀਆਂ ਨਜ਼ਰ ਆਉਂਦੀਆਂ ਨੇ, ਤੇ ਉੱਥੇ ਤੁਸੀਂ ਲੋਹੇ ਦੀ ਉਹ ਕਈ ਵਾਰ ਕੀ ਕਰਦੇ ਕਿ ਅਸੀਂ ਉੱਥੇ ਉੱਲੀ ਨਾਸ਼ਕ ਦੀ ਸਪਰੇਅ ਕਰ ਦਿੰਦੇ ਹਾਂ, ਕਦੇ ਅਸੀਂ ਕੀਟਨਾਸ਼ਕ ਦੀ ਕਰ ਦਿੰਦੇ ਹਾਂ, ਉਹਨੂੰ ਚੰਗੀ ਤਰ੍ਹਾਂ ਸਰਵੇਖਣ ਕਰਕੇ, ਤੇ ਉੱਥੇ ਜਿਹੜੀ ਲੋਹੇ ਦੀ ਘਾਟ ਹੈ ਤੇ ਉੱਥੇ ਅਸੀਂ ਫੈਰੀ ਸਲਫੇਟ ਲੋਹੇ ਦੀ ਹੀ ਸਪਰੇਅ ਕਰਨੀ ਹੈ। ਉਹਦੇ ਲਈ ਅਸੀਂ 1 ਕਿਲੋਗ੍ਰਾਮ ਫੈਰੀ ਸਲਫੇਟ ਨੂੰ 100 ਲੀਟਰ ਪਾਣੀ ਦੇ ਵਿਚ ਘੋਲ ਪਾ ਕੇ ਤੇ ਪਰ ਏਕੜ ਦੇ ਹਿਸਾਬ ਨਾਲ ਉਹਦੀ ਸਪਰੇਅ ਕਰਨੀ ਹੈ, ਔਰ 15 ਦਿਨ ਬਾਅਦ ਜਿਹੜੀ ਉਹ ਦੁਬਾਰਾ ਰਿਪੀਟ ਕਰ ਲੈਣੀ ਹੈ। ਤੀਜਾ ਅਸੀਂ ਗੱਲ ਕਰਾਂਗੇ ਕਿ ਜਿੱਦਾਂ ਹੁਣ ਅਸੀਂ ਇਸ ਸਮੇਂ ਆਲਮੋਸਟ ਖਾਦਾਂ ਦਾ ਬਾਕੀ ਪ੍ਰਬੰਧਨ ਪੂਰਾ ਕਰ ਚੁੱਕੇ ਹਾਂ, ਪਰ ਕਿਤੇ ਜਿਹੜੀ ਸਾਡੀ ਨਾਈਟ੍ਰੋਜਨ ਦੀ ਜਿਹੜੀ ਖਾਦ ਹੈ ਉਹਦੀ ਆਪਾਂ ਤੀਜੀ ਡੋਜ਼ ਦੇਣੀ ਹੈ, ਤੇ ਕੋਸ਼ਿਸ਼ ਕਰੀਏ ਕਿ ਉਹ ਤੀਸਰੀ ਡੋਜ਼ ਹੁਣ ਬਿਲਕੁਲ ਢੁਕਵਾਂ ਸਮਾਂ ਹੈ, ਜਿਹੜਾ ਕਿ ਸਾਡਾ ਇਹ ਜੂਨ ਦੇ ਲਾਸਟ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਪਾ ਕੇ ਉਹਨੂੰ ਆਪਾਂ ਕਟੇਲ ਕਰ ਦੇਣਾ, ਕਿਉਂਕਿ ਅਗਰ ਇਸ ਤੋਂ ਬਾਅਦ ਜਦੋਂ ਆਪਾਂ ਖਾਦ ਪਾਉਂਦੇ ਹਾਂ ਉਹ ਸਾਡੀ ਫਸਲ ਨੂੰ ਕੂੜਾ ਤੇ ਕੱਚਾ ਕਰਦੀ ਹੈ, ਉਹਦੇ ਤੋਂ ਬਾਅਦ ਵਿਚ ਹਵਾ ਆਉਂਦੀ ਹੈ, ਗੰਨਾ ਸਾਡਾ ਡਿੱਗਦਾ ਹੈ ਤੇ ਉਹਦੇ ਤੇ ਕੀੜੇ ਮਕੌੜਿਆਂ ਦਾ ਅਟੈਕ ਵੀ ਵੱਧਦਾ ਹੈ। ਕਿਸਾਨ ਵੀਰੋ, ਇੱਥੇ ਇੱਕ ਚੀਜ਼ ਮੈਂ ਹੋਰ ਦੱਸਦਾ, ਜੋ ਕਿ ਕਈ ਵਾਰ ਸਾਡੇ ਕਿਸਾਨ ਵੀਰ ਕੀ ਹੈ ਕਿ ਗੰਨੇ ਦੀ ਬਣਾਈ ਕਰਨ ਤੋਂ ਬਾਅਦ ਜਾਂ ਲੇਟ ਜਾ ਕੇ DAP ਦੀ ਵੀ ਉੱਥੇ ਐਪਲੀਕੇਸ਼ਨ ਕਰ ਦਿੰਦੇ ਆ, ਤਾਂ ਕਿਸਾਨ ਵੀਰੋ ਇੱਥੇ ਇਹ ਹੈ ਕਿ ਉਸ ਸਮੇਂ ਖਾਦ ਪਾਉਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਉਹਦੇ ਵਿਚ ਫਾਸਫੋਰਸ ਹੈ, ਫਾਸਫੋਰਸ ਹਮੇਸ਼ਾ ਜਦੋਂ ਖੇਤ ਦੀ ਤਿਆਰੀ ਕੀਤੀ ਜਾਂਦੀ ਹੈ ਉਹ ਮਿੱਟੀ ਦੇ ਵਿਚ ਪਾਇਆ ਜਾਂਦਾ, ਕਿਉਂਕਿ ਇਹ ਇੱਕ ਤਰ੍ਹਾਂ ਦਾ ਪੱਥਰ ਹੈ, ਇਹ ਮਿੱਟੀ ਦੇ ਵਿਚ ਜਿਹੜੀ ਮੂਵਮੈਂਟ ਹੈ ਉਹ ਬਹੁਤ ਘੱਟ ਹੈ, ਇਹਨਾਂ ਥੱਲੇ ਨਹੀਂ ਜਾਣਾ, ਜੜ੍ਹ ਨੇ ਉੱਤੇ ਨਹੀਂ ਆਉਣਾ, ਤੇ ਉਹਨਾਂ ਸਾਡਾ ਗੰਨੇ ਦਾ ਝਾੜ ਨਹੀਂ ਵਧਣਾ ਜਿੰਨਾ ਸਾਡਾ ਖਰਚਾ ਵੱਧ ਜਾਣਾ।

मैं यही दसना चाहूंगा कि उत्थे जो भी सादा खाद का प्रबंधन है जो असि नाइट्रोजन की लास्ट खाद पानी है वह कोशिश करिए कि आ जून के लास्ट हफ्ते या मैक्सीम जुलाई के पहले हफ्ते तक उन्होंने खत्म करके भर दीए। दूसरा पॉइंट उदे जिहड़ा साडी सांभ संभाल दा है वह हैगा साडा कीड़िया का प्रबंधन जिहड़े किन्ने दे विच कीटनाशक आउंदे ने जिहड़े शुरुआती कीड़े उन्हां दा टाइम निकल चुका है पर सर्वे के दौरान तुहानूं मैं यह दसांगा कि किते किते सानूं जिहड़ा आग का गड़ोआ है ਉਹਦੇ ਆਉਣ ਦਾ ਹੁਣ ਢੁਕਵਾਂ ਸਮਾਂ ਹੈ ਔਰ ਕਿਤੇ ਕਿਤੇ ਉਹਦੇ ਜਿਹੜੇ ਨੇ ਸਾਨੂੰ ਸਿਮਟਮ ਜਿਹੜੀਆਂ ਨਿਸ਼ਾਨੀਆਂ ਨੇ ਉਹ ਨਜ਼ਰ ਆਈਆਂ ਨੇ ਤੇ ਟੌਪ ਬੋਰਡ ਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਆਹ ਢੁਕਵਾਂ ਸਮਾਂ ਹੈ ਇਹਦਾ ਜੂਨ ਦਾ ਲਾਸਟ ਹਫ਼ਤਾ ਜੁਲਾਈ ਔਰ ਅਗਸਤ ਕਿਉਂਕਿ ਆਹ ਜੋ ਸਟੇਜ ਹੈ ਇਸ ਟਾਈਮ ਗੰਨੇ ਦੀ ਇਹ ਫੁੱਲ ਬਣਾਵ ਵਾਲੀ ਸਟੇਜ ਹੈ ਜਿਹਨੂੰ ਆਪਾਂ ਟੈਕਨੀਕਲੀ ਗ੍ਰੈਂਡ ਗਰੋਥ ਸਟੇਜ ਕਹਿੰਦੇ ਹਾਂ ਕਿ ਇਸ ਦੌਰਾਨ ਹੀ ਗੰਨਾ ਸਭ ਤੋਂ ਜ਼ਿਆਦਾ ਵੱਧਦਾ ਔਰ ਜਦੋਂ ਥੱਲੋਂ ਗੰਨੇ ਦੀਆਂ ਮੱਟੀਆਂ ਬਣਨ ਤੋਂ ਬਾਅਦ ਆਗ ਬਣਦਾ ਉਸੇ ਟਾਈਮ ਉਹ ਗਾਗ ਦੇ ਗੜਵੇ ਦਾ ਅਟੈਕ ਤੁਸੀਂ ਦੇਖਦੇ ਹੋਣਗੇ ਕਿ ਖੇਤਾਂ ਦੇ ਵਿੱਚ ਜਿਹੜੇ ਅੰਦਰ ਗੋਹ ਵਾਲੀਆਂ ਪੱਤੀਆਂ ਹੁੰਦੀਆਂ ਨੇ ਉਹਨਾਂ ਪੱਤੀਆਂ ਦੇ ਨਾਲ ਨਾਲ ਜਿਹੜੇ ਨਾ ਛੋਟੇ ਸ਼ਾਰਟ ਹੋਲ ਜਿਹਨਾਂ ਦੇ ਛੇਕ ਹੋ ਜਾਂਦੇ ਪੱਤੀਆਂ ਦੇ ਵਿੱਚ ਉਹ ਇਸ ਕੀੜੇ ਦੀ ਨਿਸ਼ਾਨੀ ਹੈ। ਅਗਰ ਤੁਹਾਨੂੰ ਉੱਥੇ 100 ਬੂਟੇ ਪਿੱਛੋਂ ਕੋਈ 5 ਕੁ ਬੂਟਿਆਂ ਦੇ ਵਿੱਚ ਤੁਹਾਨੂੰ ਉਹ ਸੁਰਾਖ ਨਜ਼ਰ ਆਉਂਦੇ ਹੈ ਤੇ ਉੱਥੇ ਤੁਸੀਂ ਜਿਹੜਾ ਹੈ ਇਸ ਟਾਈਮ ਜਾਂ ਤਾਂ ਸਪਰੇ ਕਰ ਸਕਦੇ ਹੋ, ਸਪਰੇ ਕਰਨੀ ਹੋਏ ਤੇ ਕੋਰਾ ਜਿੰਦ ਦੀ ਸਪਰੇ ਕਰ ਸਕਦੇ ਹੋ 150 ml ਜਿਹੜੀ ਹੈ ਉਹ 400 ਲੀਟਰ ਪਾਣੀ ਦੇ ਵਿੱਚ ਘੋਟ ਕੇ ਉਹਦਾ ਜਿਹੜਾ ਸਪਰੇ ਕੀਤਾ ਜਾ ਸਕਦਾ ਹੈ ਜਾਂ ਗੰਨਾ ਜਦੋਂ ਵੱਡਾ ਹੋ ਗਿਆ ਵਿੱਚ ਨਹੀਂ ਵੜਿਆ ਜਾ ਸਕਦਾ ਸਪਰੇ ਨਹੀਂ ਕਰ ਸਕਦੇ ਤੇ ਉੱਥੇ ਕੋਸ਼ਿਸ਼ ਕਰੀਏ ਕਿ ਫਟੇਰਾ ਜਿਹੜਾ ਕਿ ਦੋਨਾਂ ਦਾ ਸਾਲਟ ਕੋਰਾ ਜਿੰਦ ਤੇ ਫਟੇਰੇ ਦਾ ਸੇਮ ਹੈ 10 ਕਿਲੋ ਫਟੇਰਾ ਜਾਂ 12 ਕਿਲੋ ਫਿਓਰਾਡੋਨ ਉਹ ਜਿਹੜਾ ਅਸੀਂ ਖੇਤ ਦੇ ਵਿੱਚ ਦਬਾ ਦਈਏ ਤੇ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਫਟੇਰਾ ਪਾਉਣਾ ਤਾਂ ਖੇਤ ਦੇ ਵਿੱਚ ਨਮੀ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਸਿਸਟੈਮਿਕ ਕੀਟਨਾਸ਼ਕ ਹੈਗਾ ਇਹ ਅੰਦਰ ਸਿਸਟਮ ਤੇ ਜਾਣ ਤੋਂ ਬਾਅਦ ਹੀ ਕੀਟ ਨੂੰ ਮਾਰਦਾ ਤੇ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਜੇ ਅਸੀਂ ਬਿਨਾਂ ਰਸਾਇਣ ਵਾਲੀ ਵਿਧੀ ਦੇ ਨਾਲ ਵੀ ਆ ਜਿਹੜੀਆਂ ਸੁੰਡੀ ਹੈਗੀ ਹੈ ਸਾਡੀ ਟੌਪ ਬੋਰ ਦੀ ਆਪਾਂ ਕਹਿ ਰਹੇ ਹਾਂ ਆਗ ਦਾ ਗੜੋਆ ਕਹਿ ਰਹੇ ਹਾਂ ਇਹਨਾਂ ਨੂੰ ਰੋਕ ਸਕਦੇ ਹਾਂ। ਇਹਦੇ ਲਈ ਜਿਹੜੇ ਸਾਡੇ ਟ੍ਰੈਕੋ ਕਾਰਡਸ ਹੈ ਉਹ ਟ੍ਰੈਕੋ ਕਾਰਡ ਦੀ ਵਰਤੋਂ ਕਰ ਸਕਦੇ ਨੇ। ਟ੍ਰੈਕੋ ਕਾਰਡ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਤੋਂ ਕਪੂਰਥਲਾ ਤੋਂ ਗੁਰਦਾਸਪੁਰ ਤੋਂ ਮਿਲ ਸਕਦੇ ਨੇ। ਉਹ ਜਿਹੜਾ ਟ੍ਰੈਕੋ ਕਾਰਡ ਮਿਲਦਾ ਹੈ ਉਹਦਾ ਜਿਹੜਾ ਕਿ ਅਗਰ ਉਹਦੇ ਟ੍ਰੈਕੋ ਕਾਰਡ ਦੇ ਉੱਤੇ ਅੰਡੇ ਲੱਗਦੇ ਆ ਅਗਰ ਉਹਨਾਂ ਦੇ ਅੰਡਿਆਂ ਦੀ ਗੱਲ ਕਰਦੇ ਆ ਤੇ ਘੱਟੋ ਘੱਟ 20,000 ਅੰਡੇ ਪ੍ਰਤੀ ਏਕੜ ਦੇ ਵਿੱਚ ਉਹ ਵਰਤੇ ਜਾਂਦੇ ਆ ਔਰ ਇਹ ਜੋ ਅੰਡੇ ਹੈ ਉਹ ਟ੍ਰੈਕੋ ਕਾਰਡ ਜਿਹਦਾ ਕਿ ਸਾਈਜ਼ 10 ਤੋਂ 15 ਸੈਂਟੀਮੀਟਰ ਦਾ ਹੁੰਦਾ ਉਹਦੇ ਤੇ ਇਹ ਅੰਡੇ ਪੇਸਟ ਕੀਤੇ ਹੁੰਦੇ ਆ। ਉਹ ਤੁਸੀਂ ਇੱਕ ਕਾਰਡ ਨੂੰ ਲੈ ਕੇ ਬਰਾਬਰ ਦਾ ਛੋਟੇ 40 ਹਿੱਸਿਆਂ ਦੇ ਵਿੱਚ ਕੱਟਣਾ ਹੈ। ਅੰਦਾਜ਼ੇ ਦੇ ਨਾਲ ਲਗਭਗ 500 ਕੁ ਅੰਡਾ ਉਸ ਪੀਸ ਤੇ ਆ ਜਾਣਾ ਚਾਹੀਦਾ ਔਰ ਉਹ ਜੋ ਪੀਸ ਹੈ ਟ੍ਰੈਕੋ ਕਾਰਡ ਦਾ ਉਹਨੂੰ ਗੰਨੇ ਦੇ ਪੱਤੇ ਤੇ ਨੀਚਲੇ ਹਿੱਸੇ ਦੇ ਵਿੱਚ ਸਟੈਪਲ ਕਰਕੇ ਲਗਾ ਦਿਓ। ਔਰ ਇੱਥੇ ਇੱਕ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਉਹ ਜੋ ਟ੍ਰੈਕੋ ਕਾਰਡ ਲਗਾਉਣਾ ਹੈ ਕਦੇ ਵੀ ਉਹਨੂੰ ਧੁੱਪੇ ਜਾਂ ਨਾ ਲਗਾਓ, ਜਦੋਂ ਵੀ ਕਾਰਡ ਲਗਾਉਣਾ ਹੈ ਇਹ ਸ਼ਾਮ ਦੇ ਸਮੇਂ ਲਗਾਓ ਤਾਂ ਕਿ ਉਹਦਾ ਫਿਰ ਰਿਜ਼ਲਟ ਜਿਹੜੇ ਹੈ ਉਹ ਅੱਛੇ ਆਉਣਗੇ। ਇਹਦੇ ਨਾਲ ਹੀ ਅਗਰ ਜੇ ਆਪਾਂ ਦੂਜੀ ਕੀੜੀ ਦੀ ਗੱਲ ਕਰਦੇ ਹਾਂ ਇਸ ਸਮੇਂ ਜਿੱਥੇ ਕਿਤੇ ਸਾਡੇ ਮੋਢੀ ਫਸਲ ਨੈਗਲੈਕਟਡ ਰਹਿ ਗਈ ਹੈ, ਅਨਅਟੈਂਡਡ ਰਹਿ ਗਈ ਹੈ, ਉਹਨਾਂ ਖੇਤਾਂ ਦੇ ਵਿੱਚ ਕਾਲੀ ਕੀੜੀ ਕਹਿ ਲਓ, ਬਲੈਕ ਬੱਗ ਕਹਿ ਲਓ, ਕਾਲਾ ਖਟਮਲ ਕਹਿ ਲਓ, ਉਹਦੇ ਹੋਂਦ ਨਜ਼ਰ ਆ ਰਹੀ ਹੈ। ਤੁਸੀਂ ਦੇਖੋਗੇ ਕਿ ਖੇਤ ਦੇ ਵਿੱਚ ਜਿਹੜੀਆਂ ਪੱਤੀਆਂ ਨੇ ਉਹ ਦੂਰੋਂ ਹੀ ਨਜ਼ਰ ਆਉਣਗੀਆਂ ਜਿੱਦਾਂ ਨਿੰਬੂ ਦੇ ਰੰਗ ਹਲਕੇ ਖੱਟੇ ਰੰਗ ਦੇ ਜਿੱਦਾਂ ਤੁਹਾਨੂੰ ਪੱਤੇ ਨਜ਼ਰ ਆਉਣਗੇ। ਜਦੋਂ ਤੁਸੀਂ ਉਸ ਗੋਭ ਨੂੰ ਖੋਲ ਕੇ ਦੇਖਦੇ ਹੋ ਤੁਸੀਂ ਦੇਖੋਗੇ ਕਿ ਉਹਦੇ ਅੰਦਰ ਉਹ ਜੋ ਕਾਲਾ ਖਟਮਲ ਹੈ ਜੋ ਕਾਲੀ ਕੀੜੀ ਹੈ ਉਹਦੇ ਜਿਹੜੇ ਡੈਟਸ ਹੈ ਉਹ ਘੱਟ ਤੋਂ ਘੱਟ 30-40 ਦਾਣੇ ਉਹਦੇ ਉੱਥੇ ਹਾਜ਼ਰ ਹੈ, ਉਹ ਰਸ ਚੂਸਦੇ ਹੈ। ਉਹ ਸਵੇਰੇ ਸਵੇਰੇ ਜਿਹੜੇ ਕਿ ਜ਼ਿਆਦਾ ਐਕਟਿਵ ਹੁੰਦੇ ਹੈ ਦੁਪਹਿਰ ਦੇ ਟਾਈਮ ਉਹਦਾ ਰਸ ਚੂਸ ਕੇ ਫਿਰ ਥੱਲੇ ਠੰਡੇ ਏਰੀਆ ਦੇ ਵਿੱਚ ਚਲੇ ਜਾਂਦੇ ਆ, ਉਹਦੇ ਗੋਭ ਦੇ ਵਿੱਚ ਚਲੇ ਜਾਂਦੇ ਆ। ਤੇ ਅਗਰ ਇਹਨੂੰ ਆਪਾਂ ਕੰਟਰੋਲ ਕਰਨਾ ਹੈ ਤੇ ਉਹਦੇ ਲਈ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਫਾਰਿਸ਼ ਕੀਤੀ ਹੈ ਕਿ 350 ml ਕਲੋਰੋ ਦੀ ਜਿਹੜੀ ਸਪਰੇ ਹੈ ਉਹ ਕਰ ਲੈਣੀ ਚਾਹੀਦੀ ਹੈ। ਪਰ ਇੱਥੇ ਇਹ ਦੇਖਣਾ ਜ਼ਰੂਰੀ ਹੈ ਕਿ ਜੋ ਸਪਰੇ ਕਰਨੀ ਹੈ ਉਹ ਸਪਰੇ ਕਿਸੇ ਵੀ ਲਾਈਨ ਦੇ ਕ੍ਰੋਸ ਸੈਕਸ਼ਨ ਨਹੀਂ ਕਰਨੀ, ਦਾਏ ਬਾਏ ਨੂੰ ਘੁਮਾ ਕੇ ਪੰਪ ਦੀ ਨੋਜ਼ਲ ਦੀ ਨਹੀਂ ਕਰਨੀ, ਉਹਦੀ ਨੋਜ਼ਲ ਦੀ ਜਿਹੜੀ ਅੱਗੇ ਟਿਪ ਹੈ ਤੀਰੀ ਹੈ ਉਹਨੂੰ ਥੋੜਾ ਜਿਹਾ ਖੋਲ ਕੇ ਲਾਈਨ ਟੂ ਲਾਈਨ ਕਰਨੀ ਹੈ ਤਾਂ ਜੋ ਦਵਾਈ ਜੋ ਹੈ ਉਹ ਦਵਾਈ ਉਸ ਗੋਭ ਦੇ ਵਿੱਚ ਜਾਵੇ ਜਿੱਥੇ ਕੀੜੀਆਂ ਬੈਠੀਆਂ ਨੇ। ਔਰ 15 ਦਿਨ ਬਾਅਦ ਇੱਕ ਵਾਰ ਇਹਨੂੰ ਦੁਬਾਰਾ ਰਿਪੀਟ ਕਰ ਲਓ ਤੇ ਇਹ ਜੋ ਕਾਲਾ ਖਟਮਲ ਹੈ ਜਾਂ ਕਾਲੀ ਕੀੜੀ ਆਪਾਂ ਕਹਿੰਦੇ ਹਾਂ ਇਹਦੇ ਆਪਾਂ ਰੋਕ ਕਰ ਸਕਦੇ ਹਾਂ। ਇਹਦੇ ਨਾਲ ਹੀ ਕਿਉਂਕਿ ਹੁਣ ਗ੍ਰੈਂਡ ਗਰੋਥ ਸਟੇਜ ਆ ਗਈ ਹੈ, ਹੋ ਸਕਦਾ ਕਿ ਜਦੋਂ ਆਪਾਂ ਹੁਣ ਤੀਜੀ ਡੋਜ਼ ਪਾਣੀ ਹੈ ਤੇ ਉਸ ਟਾਈਮ ਕੀ ਹੈ ਕਿ

ਜਿਹੜਾ ਕਮਾਦ ਦਾ ਘੋੜਾ ਜਿਹਨੂੰ ਕਿ ਆਪਾਂ ਪਰੇਲਾ ਕਹਿੰਦੇ ਹਾਂ, ਜਦੋਂ ਅਸੀਂ ਲੇਟ ਨਾਈਟ੍ਰੋਜਨ ਦੀ ਡੋਜ਼ ਪਾਉਂਦੇ ਹਾਂ ਤੇ ਇਹ ਗੰਨੇ ਨੂੰ ਕੂੜਾ ਤੇ ਕੱਚਾ ਕਰਦਾ, ਉਸ ਸਟੇਜ ਦੇ ਵਿੱਚ ਆ ਕਮਾਦ ਦੇ ਘੋੜੇ ਦਾ ਅਟੈਕ ਆ ਜਾਂਦਾ। ਇਹਦੇ ਜਿਹੜੇ ਬੱਚੇ ਹੈ ਉਹ ਰਸ ਚੂਸਦੇ ਹੈ, ਜਦੋਂ ਰਸ ਚੂਸਦੇ ਹੈ ਤੁਸੀਂ ਦੇਖੋਗਾ ਉਹਦੇ ਤੇ ਬਾਅਦ ਚ ਉਹ ਜਦੋਂ ਮਰਦੇ ਹੈ ਉਹਦੇ ਸੂਤੀ ਮੁੜ ਪੱਤੇ ਕਾਲੇ ਹੋ ਜਾਂਦੇ ਹੈ। ਜਦੋਂ ਪੱਤੇ ਉਹ ਕਾਲੇ ਹੁੰਦੇ ਆ ਤਾਂ ਉਹਨਾਂ ਨੂੰ ਜਾਨਵਰ ਵੀ ਨਹੀਂ ਬਾਅਦ ਵਿੱਚ ਖਾਂਦੇ। ਤੇ ਅਗਰ ਇਹਨੂੰ ਕੰਟਰੋਲ ਕਰਨਾ ਹੈ ਤੇ 600 ml ਕਰੋੜੋ 400 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਸਪਰੇ ਕਰ ਦਿਓ ਤਾਂ ਜੋ ਆ ਜੋ ਕੀੜਾ ਹੈ ਉਹਦੀ ਰੋਕ ਹੋ ਜਾਏ। ਪਲਸ ਉਸ ਟਾਈਮ ਇਹਦੇ ਇਸ ਕਮਾਂਡ ਦੇ ਘੋੜੇ ਲਈ ਇੱਕ ਹੋਰ ਧਿਆਨ ਰੱਖਣਾ ਕਿ ਉੱਥੇ ਇੱਕ ਮਿੱਤਰ ਕੀੜਾ ਵੀ ਇਹਨੂੰ ਮਾਰਦਾ ਹੈ। ਅਗਰ ਤੁਸੀਂ ਸਰਵੇਖਣ ਕਰਦੇ ਹੋ, ਰੈਗੂਲਰਲੀ ਚੈੱਕ ਕਰਦੇ ਹੋ, ਅਗਰ ਤੁਹਾਨੂੰ ਮਿੱਤਰ ਕੀੜਾ ਉੱਥੇ ਨਜ਼ਰ ਆਉਂਦਾ ਹੈ, ਉਹਦੀ ਤਾਦਾਦ ਹੈਗੀ ਹੈ, ਤੇ ਫਿਰ ਸਾਨੂੰ ਸਪਰੇ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਇਹਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਲੈਂਦਾ ਹੈ। ਇਹਦੇ ਨਾਲ ਹੀ ਜਦੋਂ ਗੰਨਾ ਬਣ ਕੇ ਤਿਆਰ ਹੋ ਜਾਣਾ ਹੈ ਅਗਸਤ ਸਤੰਬਰ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਕਈ ਵਾਰ ਜਦੋਂ ਲਾਸਟ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਸਾਡਾ ਜਿਹੜਾ ਕਮਾਂਦ ਹੈ ਅਸੀਂ ਕਹਿੰਦੇ ਹਾਂ ਕਿ ਗੰਨਾ ਕਾਣਾ ਹੋ ਗਿਆ। ਕਾਣਾ ਇਸ ਕਰਕੇ ਹੋ ਗਿਆ ਕਿ ਉੱਥੇ ਜਿਹੜਾ ਸਾਡਾ ਸਟੈਮ ਬੋਰਰ ਹੈ, ਜਿਹੜਾ ਤਣੇ ਦਾ ਗੜੂਆ ਹੈ, ਉਹ ਛੋਟੀ ਜਿਹੀ ਮੋਰੀ ਕਰਕੇ ਉਹਨੂੰ ਉਹਦੇ ਅੰਦਰ ਚਲਾ ਜਾਂਦਾ ਹੈ ਔਰ ਬਾਅਦ ਚ ਉਹ ਅਡਲਟ ਉਹਨੂੰ ਨੁਕਸਾਨ ਕਰਕੇ ਬਾਹਰ ਨਿਕਲ ਜਾਂਦਾ ਤੇ ਉਹਦਾ ਜਿਹੜਾ ਐਕਸਕ੍ਰੀਟਾ ਹੈ ਉਹ ਉੱਥੇ ਲੱਗਿਆ ਹੁੰਦਾ, ਜਿਹੜਾ ਕਿ ਜਦੋਂ ਅਸੀਂ ਗੰਨੇ ਨੂੰ ਕੱਟਦੇ ਹਾਂ ਉਹਦੇ ਅੰਦਰ ਦਾ ਜਿਹੜਾ ਗੁੱਦਾ ਹੈ ਉਹਨੂੰ ਲਾਲ ਕਰ ਦਿੰਦਾ ਤੇ ਉਸ ਅਸੀਂ ਕਹਿੰਦੇ ਹਾਂ ਕਿ ਗੰਨਾ ਕਾਣਾ ਹੋ ਗਿਆ। ਕਿਉਂਕਿ ਉਸ ਟਾਈਮ ਗੰਨਾ ਬਣ ਚੁੱਕਾ ਹੁੰਦਾ, ਉਹਦਾ ਛਿੱਲੜ ਤਗੜਾ ਹੁੰਦਾ, ਦਵਾਈ ਕੋਈ ਹੁੰਦੀ ਨਹੀਂ, ਸਾਡੇ ਕੋਲ ਉਹਦਾ ਕੋਈ ਕੰਟਰੋਲ ਨਹੀਂ ਹੈ। ਪਰ ਅਗਰ ਇਹਨੂੰ ਕਰਨਾ ਹੈ ਤੇ ਸਾਨੂੰ ਜਿਹੜਾ ਉਹ ਟ੍ਰੈਕੋਕਾਰ ਦੀ ਆਪਾਂ ਗੱਲ ਕੀਤੀ ਹੈ, ਜੇ ਅਗਰ ਤੁਹਾਨੂੰ ਉਹ ਉਸ ਤਰ੍ਹਾਂ ਦੀ ਕੋਈ ਨਿਸ਼ਾਨੀ ਨਜ਼ਰ ਆਉਂਦੀ ਹੈ, ਮੱਟੀ ਤੇ ਕੋਈ ਮੋਹਰੀ ਨਜ਼ਰ ਆਉਂਦੀ ਹੈ, ਤੇ ਆਪਾਂ ਉਹ ਵੀ ਟ੍ਰੈਕੋਕਾਰ ਜਿਹੜੇ ਹੈਗੇ ਆ ਉਹ 40 ਪੀਸ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾ ਕੇ 15 ਕੁ ਦਿਨ ਦੇ ਬਾਅਦ ਉਹਨੂੰ ਰਿਪੀਟ ਕਰ ਲਈਏ ਤੇ ਕਾਫੀ ਹੱਦ ਤੱਕ ਇਸ ਕੀੜੇ ਤੋਂ ਵੀ ਆਪਾਂ ਬਚ ਸਕਦੇ ਹਾਂ। ਇਸ ਤੋਂ ਇਲਾਵਾ ਕੁਝ ਮਾਈਨਰ ਕੀੜੇ ਹੈ, ਉਹਨਾਂ ਦੇ ਘਬਰਾਉਣ ਦੀ ਜ਼ਰੂਰਤ ਨਹੀਂ, ਜਿੱਦਾਂ ਕਿ ਆਪਾਂ ਜੂਨ ਦੀ ਗੱਲ ਕਰ ਲਈਏ, ਚਿੱਟੇ ਮੱਕੀ ਦੀ ਗੱਲ ਕਰ ਲਈਏ, ਤੇ ਉਹਦਾ ਪ੍ਰਬੰਧਨ ਵੀ ਮਤਲਬ ਦੇਖ ਕੇ ਕਰ ਸਕਦੇ ਹਾਂ ਕਿ ਇਨ ਕੇਸ ਕੋਈ ਜ਼ਿਆਦਾ ਇੰਸੀਡੈਂਸ ਨਾ ਹੋ। ਨੈਕਸਟ ਪੁਆਇੰਟ ਅਗਰ ਗੰਨੇ ਦੀ ਸੰਭਾਲ ਦੀ ਗੱਲ ਕਰਦੇ ਹਾਂ, ਉਹ ਕਿ ਸਭ ਤੋਂ ਵੱਡੀ ਇੱਕ ਅਹਿਮ ਆਸਪੈਕਟ ਹੈ ਗੰਨੇ ਦੀ ਸਾਂਭ ਸੰਭਾਲ ਦਾ, ਉਹ ਹੈਗੀਆਂ ਗੰਨੇ ਦੀਆਂ ਬਿਮਾਰੀਆਂ। ਇਸ ਸਮੇਂ ਕਿਸਾਨ ਵੀਰੋ ਅਸੀਂ ਜਾਣਦੇ ਹਾਂ ਕਿ ਗੰਨੇ ਦੀਆਂ ਬਿਮਾਰੀਆਂ ਦਾ ਇਲਾਜ ਘੱਟ ਹੈ, ਪਰਹੇਜ਼ ਜ਼ਿਆਦਾ ਹੈ, ਔਰ ਇਸ ਸਟੇਜ ਤੇ ਜੋ ਵੀ ਗੰਨੇ ਦੀਆਂ ਬਿਮਾਰੀਆਂ ਨੇ ਉਹ ਇਸ ਵੇਲੇ ਗੰਨਾ ਪੂਰਾ ਨਹੀਂ ਬਣਿਆ, ਗੰਨੇ ਦੇ ਹਲੇ ਬੂਝੇ ਬਣ ਰਹੇ ਨੇ, ਟਿੱਲਰ ਬਣ ਰਹੇ ਨੇ, ਸ਼ੂਟਸ ਬਣ ਰਹੇ ਨੇ, ਉਹ ਬਿਮਾਰੀ ਪੱਤਿਆਂ ਤੱਕ ਹੀ ਹੈ। ਤੇ ਜੇ ਅਸੀਂ ਪੱਤਿਆਂ ਦੇ ਵਿੱਚ ਚਾਹੀਏ ਤਾਂ ਉਹਨੂੰ ਕੰਟਰੋਲ ਕਰ ਲਈਏ ਤੇ ਸੌਖਾ, ਜਦੋਂ ਗੰਨਾ ਬਣ ਕੇ ਗੰਨੇ ਦੀ ਮੱਟੀ ਦੇ ਅੰਦਰ ਉਹ ਜੂਸ ਦੇ ਵਿੱਚ ਚਲੀ ਗਈ ਫਿਰ ਉਹਨਾਂ ਦਾ ਕੰਟਰੋਲ ਬਹੁਤ ਔਖਾ ਹੈ, ਕਿਉਂਕਿ ਉਹਨੂੰ ਉੱਲੀ ਨੂੰ ਫਿਰ ਬਹੁਤ ਜ਼ਿਆਦਾ ਖੁਰਾਕ ਮਿਲ ਜਾਂਦੀ ਹੈ, ਕਿਉਂਕਿ ਅੰਦਰ ਗਲੂਕੋਜ਼ ਬਣਿਆ ਹੁੰਦਾ ਜਿਹੜਾ ਕਿ ਉੱਲੀ ਨੂੰ ਇੱਕ ਰੈਡੀਮੇਡ ਗਜ਼ਾ ਖੁਰਾਕ ਮਿਲ ਜਾਂਦੀ ਹੈ ਤੇ ਉਹ ਬਹੁਤ ਜਲਦੀ ਫਾਸਟ ਚੱਲਦੀ ਹੈ। ਔਰ ਜਦੋਂ ਇਹ ਗੰਨਾ ਬਣ ਕੇ ਸਾਡਾ ਸਤੰਬਰ ਅਕਤੂਬਰ ਦੇ ਵਿੱਚ ਆਉਂਦਾ ਉਦੋਂ ਫਿਰ ਉਸ ਬਿਮਾਰੀ ਦੇ ਅਸਰ ਆਉਣੇ ਸ਼ੁਰੂ ਹੋ ਜਾਂਦੇ ਨੇ, ਗੰਨਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ, ਕਈ ਵਾਰੀ ਉਹਦੇ ਸੋਕੜਾ ਪੈ ਜਾਂਦਾ। ਤੇ ਮੈਂ ਗੱਲ ਕਰਾਂਗਾ ਜੇ ਗੰਨੇ ਦੇ ਕੈਂਸਰ ਦੀ, ਜਿੱਦਾਂ ਕਿ ਰੱਤਾ ਰੋਗ, ਰੈਡ ਰੋਟ, ਇਸ ਟਾਈਮ ਅਗਰ ਆਪਾਂ ਖੇਤ ਦੇ ਵਿੱਚ ਜਾਂਦੇ ਹਾਂ ਔਰ ਜਿੱਥੇ ਕਿਤੇ 238 ਜਾਂ ਕੋਈ ਹੋਰ ਵਰਾਇਟੀ ਲੱਗੀ ਹੋਈ ਹੈ, ਤੁਸੀਂ ਪੱਤੇ ਦੀ ਬੈਕ ਸਾਈਡ ਤੇ ਜਿਹੜੀ ਪੱਤੇ ਦੀ ਹੱਡੀ ਹੈ ਜਿਹਨੂੰ ਆਪਾਂ ਮਿਡ ਰਿਬ ਕਹਿੰਦੇ ਹਾਂ, ਉੱਥੇ ਕੰਟੀਨਿਊਸ ਅਗਰ ਲਾਲ ਭੂਰੇ ਰੰਗ ਦੇ ਤੁਹਾਨੂੰ ਉਸ ਸਟ੍ਰਿਪਸ ਦੇ ਵਿੱਚ ਨਜ਼ਰ ਆਉਂਦੀ ਹੈ ਨਿਸ਼ਾਨੀ, ਕਿਉਂਕਿ ਹਰ ਕਈ ਵਾਰੀ ਫਿਜੀਕਲ ਡੈਮੇਜ ਵੀ ਹੋ ਜਾਂਦਾ, ਉਹ ਲਾਲੀ ਮਾਰ ਦਿੰਦਾ, ਬਟ ਉਹ ਰੈਡ ਰੋਟ ਨਹੀਂ। ਉਹ ਜੋ ਪੱਤੀ ਹੈ ਉਹ ਕੰਟੀਨਿਊਸਲੀ ਇੱਕ ਛੋਟਾ ਸਪੋਟ ਨਹੀਂ ਹੋਗਾ, ਵੱਡਾ ਸਪੋਟ ਹੋਗਾ ਔਰ ਬਿਲਕੁਲ ਮਿਡ ਰਿਬ ਦੇ ਨਾਲ ਬੈਕ ਸਾਈਡ ਤੇ ਬਣਿਆ ਹੋਗਾ, ਭੂਰੇ ਲਾਲ ਰੰਗ ਦੇ ਧੱਬੇ ਹੋਣਗੇ। ਤੇ ਅਗਰ ਉਹ ਉਸ ਤਰ੍ਹਾਂ ਦੀ ਚੀਜ਼ ਹੈ ਤੇ ਉਹ ਇਹ ਹੈ ਕਿ ਉਹ ਉੱਲੀ ਉਸ ਬੂਟੇ ਦੇ ਵਿੱਚ ਆ ਚੁੱਕੀ ਹੈ, ਜਾਂ ਤੇ ਅਸੀਂ ਉਹਦੀ ਬੀਜ ਦੇ ਟਾਈਮ ਬੀਜ ਦੀ ਸ਼ੋਧ ਨਹੀਂ ਕੀਤੀ, ਜਾਂ ਉਹ ਕਿਤੇ ਪਾਣੀ ਨਾਲ ਆ ਗਿਆ, ਤੇ ਜਾਂ ਕਿਤੇ ਬਾਈ ਏਅਰ ਉਹਦੇ ਕੋਲੇ ਕਣ ਆ ਕੇ ਉਹਨਾਂ ਨੇ ਇਨਫੈਕਸ਼ਨ ਦਿੱਤੀ ਹੈ, ਪਰ ਇਸ ਟਾਈਮ ਉਹ ਇਸ ਵੇਲੇ ਪੱਤੇ ਦੇ ਵਿੱਚ ਹੀ ਹੈ। ਅਗਰ ਉਸ ਤਰ੍ਹਾਂ ਦੀ ਕੋਈ ਨਿਸ਼ਾਨੀ ਸਾਨੂੰ ਨਜ਼ਰ ਆਉਂਦੀ ਹੈ, ਅਗਰ ਉਸ ਤਰ੍ਹਾਂ ਦੇ ਸਾਨੂੰ ਭੂਰੇ ਲਾਲ ਧੱਬੇ ਨਜ਼ਰ ਆਉਂਦੇ ਹੈ, ਤੇ ਇਸ ਰੱਤੇ ਰੋਗ ਨੂੰ ਅਸੀਂ ਜੋ ਸਿਫਾਰਸ਼ ਕੀਤੀ ਹੋਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ, ਉੱਥੇ 2 ਫੰਗੀਸਾਈਡਸ ਹੈਗੇ, ਅਜੋਕਸੀਸਟ੍ਰੋਬਿਨ, ਡੈਫੀਕਨਾਜੋਲ, ਜਿਨ੍ਹਾਂ ਦਾ ਕਿ ਟ੍ਰੇਡ ਨਾਂ ਤੁਸੀਂ ਐਮੀਸਟਾਰ ਟੌਪ ਲੈ ਲਓ, ਡੀਵਾ ਸੁਪਰ ਕਹਿ ਲਓ, ਸਾਲਟ ਦੋਨਾਂ ਦਾ ਸੇਮ ਹੈ, 1 ml ਪ੍ਰਤੀ ਲੀਟਰ ਦੇ ਹਿਸਾਬ ਨਾਲ ਉਹਦਾ ਘੋਲ ਬਣਾ ਕੇ ਤੇ ਉਹ ਤੁਸੀਂ ਸਪਰੇ ਕਰਨੀ ਹੈ। ਔਰ ਹੋ ਸਕੇ ਤਾਂ ਸਪਰੇ ਆਪਾਂ ਹੁਣ ਪੱਤੀ ਸਟੇਜ ਤੇ ਹੀ ਕਰ ਲਈਏ, ਕਿਉਂਕਿ ਪੱਤੀ ਦੇ ਵਿੱਚ ਇਸ ਬਿਮਾਰੀ ਨੂੰ ਰੋਕਣਾ ਸੌਖਾ ਹੈ, ਜਿੱਦਾਂ ਕਿ ਮੈਂ ਪਹਿਲੇ ਦੱਸਿਆ ਕਿ ਜਦੋਂ ਇਹ ਕਮਾਂਦ ਗੰਨੇ ਦੇ ਵਿੱਚ ਚਲੀ ਗਈ
ਦੂਜੇ ਦੇ ਪੱਤੀਆਂ ਤੋਂ ਨਿਕਲ ਕੇ ਮੱਟੀਆਂ ਦੇ ਵਿੱਚ ਚਲੀ ਗਈ, ਫਿਰ ਇਹਦਾ ਕੰਟਰੋਲ ਕਰਨਾ

ਆਵੀ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆਰੇ ਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੁਲ

ਦਾਨ ਬਾਬੇਤ ਦਾਨ ਵਿਸਾਹੁ ਦਾਨ ਭਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ।

ਨੀਵਾਂ ਉੱਚੀ ਮਤ ਪਤ ਦਾ ਰਾਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਾਜੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕੜਾਹ ਪ੍ਰਸ਼ਾਦ ਭੇਟਾ ਕਰਾਇਆ ਹੈ, ਇਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਪਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੂਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ

ਦੇ ਕੱਟ ਨਾ ਹੁਟੈ ਨਾ ਮਨ ਲਗੈ ਨਾ ਹੁ ਜਲੈ ਨਾ ਜਾਏ ਤਨ ਸੁਮਨ ਸੰਗਾਨ ਕਾ ਜੋ ਗਲ ਚਲੈ।

ਬਣਾਏ ਸੀ, 100 ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਬਣਿਆ ਹੋਵੇ ਪ੍ਰਮਾਣ ਤਾਂ ਕਸਮੇ ਕਾਮਾਇਲ ਪਾਏ ਸੀ, ਕਸਮੇ ਪਾਵੇ ਸੋ ਕਰੇ ਮਨ ਹੋ ਚਿਦਾ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ।

ਇਹੋ ਅਨ ਸਾਡਾ ਫਿੱਟੈ ਤਨ ਫਿੱਟੈ ਫੇਰ ਕਰੇ ਤਨ ਫਿੱਟੈ ਫੇਰ ਕਰੇ ਮਨ ਚੁੱਟੇ ਚੁੜੀ ਪਰੇਨ ਕਹੋ ਨਾਨਕ ਸੱਚ ਥਈਏ ਸੱਚ ਹੋਵੇ ਤਾਂ ਸੱਚ ਪਾਈਏ ਪੜ ਚੁੱਤੇ ਅੰਦਰ ਸਾ

ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸੁਲਤਾਨ ਦੇ ਨਾਇਦਾ ਨਦਰੂ ਪੱਟੀ ਚੇ ਕਰੇ ਸੁਲਤਾਨਾ ਕਾਹੂ ਕਰਾਇੰਦਾ ਧਰਮੰਗਲ ਪਿਕ ਨਾ ਪਾਇੰਦਾ ਧਰਮੰਗਲ ਪਿਕ ਨਾ